ਰਾਗ ਕਿਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕਿਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਉ ਮਿਲਦੋ ਰਹੇ, ਸੱਚੇ ਤਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸਦਾ ਮਹੱਤਵਪੂਰਨ ਸਥਾਨ ਹੈ। ਕਿਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਵ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜ਼ਿਆਦਾ ਫੜਫੜਾਹਟ ਤੇ ਲੀਨੀ ਹੈ ਕਿਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ, ਜੋਗ ਆਸਣ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਮ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮੱਧਮ ਅਤੇ ਸੰਵਾਦੀ ਸੁਰ ਸ਼ਰਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕਿਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਣ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ਘਰ ਵਿੱਚ ਹੋਣਾ ਬੜਾ ਜ਼ਰੂਰੀ ਹੈ। ਧਨ ਬਹੁਤਾ ਹੋਵੇ, ਹਰ ਖੁਸ਼ੀ ਘਰ ਵਿੱਚ ਹੋਵੇ, ਤੇ ਜੇ ਘਰ ਪੁੱਤਰ ਨਹੀਂ ਸੰਤਾਨ ਨਹੀਂ ਤੇ ਤਾਂ ਵੀ ਦੁੱਖ ਹੈ, ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਇਸ ਤਰ੍ਹਾਂ ਹੀ ਪ੍ਰਮਾਤਮਾ ਹਰ ਕੋਈ ਤੇਰੇ ਕੋਲ ਮੰਗ ਰਿਹਾ। ਮਨ ਮੰਗੋ ਤਾਂ ਮੰਗੋ ਧਨ ਲਖਮੀ ਸੁੱਤ ਦੇ। ਕਿਸ ਲਈ ਮੰਗ ਰਹੀ? ਸਾਜਣੋ ਤੂੰ ਮੀਤ ਮੇਰੋ ਗਹਿ ਤੇਰੇ ਸਭ ਕੇ। ਤੂੰ ਮੇਰਾ ਸੱਜਣ ਨਹੀਂ, ਤੂੰ ਮੇਰਾ ਮਿੱਤਰ ਨਹੀਂ, ਉਸ ਮਿੱਤਰ ਹੋਣ ਦੇ ਨਾਤੇ ਮੈਂ ਇਹ ਮੰਗਾਂ ਤੇਰੇ ਕੋਲੋਂ ਮੰਗ ਰਹੀ ਹਾਂ। ਸਤਿਗੁਰੂ ਕਹਿੰਦੇ ਨੇ ਇਹ ਮੰਗ ਜਾਇਜ਼ ਹੋਗੀ, ਕਿਉਂਕਿ ਤੂੰ ਉਹਨੂੰ ਆਪਣਾ ਸੱਜਣ ਬਣਾ ਲਿਆ, ਆਪਣਾ ਮਿੱਤਰ ਬਣਾ ਲਿਆ। ਵਾਕਈ ਹੀ ਭਾਈ, ਜੇ ਉਹਨੂੰ ਆਪਣਾ ਬਣਾ ਕੇ ਮੰਗੇ ਤੇ ਹਰ ਦਾਦ ਝੋਲੀ

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰਸ ਹੋਈ। ਹੇ ਪਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੇ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ ਹੋ ਜਾਏ। ਇਹ ਤਿੰਨ ਗੁਣ ਹੋਣੇ ਬੜੇ ਜ਼ਰੂਰੀ ਨੇ।

ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ, ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈਆਂ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾਏ ਮੰਗੀ ਜਾਏ, ਬਬੀਹੇ ਦੀ ਨਿਆਈ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ,

ਸਿੱਖ ਬਣ ਗਏ ਆ, ਦਰ ਨਹੀਂ ਛੱਡਣਾ, ਦਾਤ ਲੈ ਕੇ ਜਾਣ। ਪਰ ਹੁੰਦਾ ਕੀ ਹੈ, ਅਸੀਂ ਸਿਰਫ ਮੰਗਣਾ ਤੇ ਜਾਣ ਲੈਂਦੇ ਹਾਂ, ਮੰਗਣਾ ਆਉਂਦਾ ਨਹੀਂ। ਮੰਗਣਾ ਕੀ ਹੈ ਇਹ ਵੀ ਪਤਾ ਨਹੀਂ, ਮੰਗਣਾ ਕਿਵੇਂ ਹੈ ਇਹ ਵੀ ਨਹੀਂ ਜਾਣਦੇ। ਤੇ ਜਿਹੜੇ ਮੰਗਤੇ ਦੇ ਗੁਣ ਨੇ ਉਹ ਤੇ ਸਾਡੇ ਅੰਦਰ ਹੈ ਹੀ ਕੋਈ ਨਹੀਂ। ਜੇ ਹੋਵੇ ਤੇ ਕਿਸੇ ਅੰਦਰ ਇੱਕ ਆ ਜਾਂਦਾ, ਲਓ ਜੀ ਮੰਗਣਾ ਹੈ, ਮੰਗੀ ਜਾਂਦਾ, ਕੁਝ ਸਮਾਂ ਮੰਗਿਆ ਨਹੀਂ ਮਲਿਆ ਚਲਾ ਗਿਆ। ਕਿਸੇ ਵਿੱਚ ਦੂਜਾ ਗੁਣ ਆ ਜਾਂਦਾ, ਟੀਠ ਬਣ ਕੇ ਬਹਿ ਜਾਂਦਾ, ਇਤਨਾ ਟੀਠ ਬਣ ਗਿਆ ਕਿ ਮੰਗੀ ਜਾ ਰਿਹਾ ਨਹੀਂ ਮਿਲਿਆ, ਉਹ ਵੀ ਚਲਾ ਗਿਆ। ਤੀਸਰਾ ਗੁਣ ਅਸੀਂ ਗ੍ਰਹਿਣ ਨਹੀਂ ਕਰਦੇ ਕਿ ਜਿਹੜਾ ਬੜਾ ਜ਼ਰੂਰੀ ਹੈ। ਤੀਸਰਾ ਗੁਣ ਹੈ ਮੰਗਤਾ ਦਰ ਨਾ ਛੱਡੇ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਮੰਗੀ ਜਾਂਦੇ ਹਾਂ, ਟੀਠ ਵੀ ਬਣ ਦਿੰਦੇ ਹਾਂ, ਜਦੋਂ ਦਾਤ ਲੈਣ ਦਾ ਸਮਾਂ ਆਉਂਦਾ ਉਦੋਂ ਅਸੀਂ ਦਰ ਛੱਡ ਕੇ ਚਲੇ ਜਾਂਦੇ, ਬਸ ਉਦੋਂ ਸਾਨੂੰ ਉਹ ਦਾਤ ਨਹੀਂ ਮਿਲਦੀ। ਤੁਹਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ, ਦਰ ਨਹੀਂ ਛੱਡ ਕੇ ਜਾਣਾ ਭਾਵੇਂ ਕੁਝ ਹੋ ਜਾਵੇ। ਸਾਹਿਬ ਕਹਿੰਦੇ ਨਾ ਆਖਰ ਵਿੱਚ,

ਔਰ ਅੰਮ੍ਰਿਤ ਦੀ ਇੱਕ ਬਗੀਚੀ ਹੈ ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ। ਜਿਵੇਂ ਇੱਕ ਪੌੜਾ ਫੁੱਲ ਦੇ ਰਸ ਵਿੱਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿੱਚ ਆਪਣੇ ਆਪ ਨੂੰ ਜਾ ਬਣਾਉਂਦਾ ਹੈ, ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਉਲਾਰਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ ਰਸ ਵਿੱਚ ਮਸਤ ਹੋ ਕੇ ਪੂਰਨ ਖੜਾਓ ਨੂੰ ਆਪਣੇ

ਉਸ ਗੁਰਮੁਖ ਦਾ ਅਰਦਾਸ ਹੈ ਜਿਸ ਨੇ ਆਪਣੇ ਅੰਦਰ ਉੱਗਿਆ ਹੋਇਆ ਇਹ ਕੋਮਲ ਬੂਟਾ ਦੇਖਿਆ। ਸਾਧ ਸੰਗਤ, ਇਹ ਬ੍ਰਹਮ ਗਿਆਨ ਦੀ ਅਵਸਥਾ ਦਾ ਸ਼ਬਦ ਹੈ ਜਿਹੜਾ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮੇਸ਼ਰ ਦੇ ਨਾਲ ਗੁਰੂ ਮੇਲ ਕਰਾਉਂਦਾ ਹੈ, ਔਰ ਪਰਮੇਸ਼ਰ ਦੇ ਨਾਲ ਜਦ ਮੇਲ ਹੋ ਜਾਏ ਤੇ ਫਿਰ ਉਹ ਇਨਸਾਨ

ਨਹੀਂ ਸਮਝਦਾ। ਇਸੇ ਵਾਸਤੇ ਇਹ ਲੜਾਈ ਝਗੜੇ ਦੰਗੇ ਫਸਾਦ ਹੁੰਦੇ ਹਨ। ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ। ਕਬੀਰ ਸਾਹਿਬ ਕਹਿ ਰਹੇ ਹਨ, ਅਗਰ ਪੂਰਾ ਗੁਰੂ ਮਿਲ ਜਾਏ ਉਹ ਇਨ੍ਹਾਂ ਗੱਲਾਂ ਦੀ ਸੋਝੀ ਕਰਾਉਂਦਾ ਕਿ ਇਹ ਇਨਸਾਨ, ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਹਨਾਂ ਗੱਲਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅੰਤਰ ਜੋਤ ਰਾਮ ਪ੍ਰਗਾਸਾ, ਜਦੋਂ ਅੰਦਰ ਰਾਮ ਨਾਮ ਦੀ ਜੋਤ ਜਗ ਜਾਏ। ਪਰ ਇਹ ਜੋਤ ਕਿਸੇ ਵਿਰਲੇ ਦੇ ਅੰਦਰ

ਜਿਨ੍ਹਾਂ ਇਸ ਕਹਾਣੀ ਨੂੰ ਸਮਝਿਆ ਨਹੀਂ, ਬੇਸ਼ੱਕ ਉਹਨਾਂ ਭਗਤੀ ਕੀਤੀ, ਸਿਮਰਨ ਕੀਤਾ, ਪਰ ਉਹ ਕਿਸੇ ਮੰਜ਼ਿਲ ਤੇ ਪਹੁੰਚ ਨਾ ਸਕੇ। ਇਸੇ ਵਾਸਤੇ ਦੇਖਦੇ ਹਾਂ ਕਿ ਕਈ ਵਾਰੀ ਬਹੁਤਾ ਸਿਮਰਨ ਕਰਨ ਵਾਲਾ, ਬਹੁਤਾ ਮੰਦਰ ਮਸੀਤ ਗੁਰਦੁਆਰੇ ਜਾਣ ਵਾਲਾ ਵੀ ਦੁਬਧਾ ਦਾ ਭਰਿਆ ਹੁੰਦਾ, ਕਿਉਂਕਿ ਗਿਆ ਤੇ ਹੈ ਮੰਦਰ ਮਸੀਤ ਗੁਰਦੁਆਰੇ, ਪਰ ਮਨ ਵਿੱਚੋਂ ਦੁਬਧਾ ਨਾ ਕੱਢ ਸਕਿਆ, ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਹਿਰਦੇ ਵਿੱਚ ਨਾਮ ਨਹੀਂ ਵਸਿਆ, ਪ੍ਰਕਾਸ਼ ਨਹੀਂ ਹੋਇਆ। ਕਿਉਂਕਿ ਜਿਹੜਾ ਪ੍ਰਕਾਸ਼ ਹੈ ਪਰਮੇਸ਼ਰ ਦਾ, ਉਹ ਤੇ ਦੁਬਧਾ ਦੂਰ ਕਰ ਦਿੰਦਾ। ਜਿਹਾਲੀ ਮਨ ਵਿੱਚ ਦੁਬਧਾ ਹੈ ਤੇ ਸਮਝੋ ਇਹ ਬੇਸ਼ੱਕ ਨਾਮ ਜਪਦਾ, ਪਰ ਅੰਦਰ ਹਾਲੀਏ ਦੇ ਨਾਮ ਵਸਿਆ ਨਹੀਂ। ਔਰ ਇਹ ਪਰਮਾਤਮਾ ਦੇ ਮੇਲ ਦੀ ਅਵਸਥਾ ਜਦ ਹੋ ਜਾਏ ਤੇ ਫਿਰ ਇਨਸਾਨ ਦੀ ਹਾਲਤ ਕੀ ਹੁੰਦੀ ਹੈ? ਭਗਤ ਨਾਮਦੇਵ ਜੀ ਸਾਨੂੰ ਆਪਣੇ ਸ਼ਬਦ ਦੁਆਰਾ

ਇੱਕ ਢੋਲ ਵੱਜਦਾ ਜਦੋਂ ਮੜਿਆ ਹੁੰਦਾ, ਜਦੋਂ ਬੱਦਲ ਗਰਜਦੇ ਨੇ ਸਾਵਣ ਦੇ ਮਹੀਨੇ ਬਰਸਾਤ ਪੈਂਦੀ। ਪਰ ਜਦ ਪਰਮੇਸ਼ਰ ਦਾ ਮੇਲ ਹੋਵੇ, ਗੁਰੂ ਮੇਲ ਕਰਾਵੇ, ਤੇ ਫਿਰ ਅਨਮੜਿਆ ਮੰਦਲ ਵੱਜੇ, ਬਿਨਾਂ ਮੜਿਆ ਹੋਇਆ ਢੋਲ ਵੱਜਣ ਲੱਗ ਪੈਂਦਾ। ਬਿਨ ਸਾਵਣ ਘਨ ਹਰ ਗਾਜੈ, ਬਿਨਾਂ ਸਾਵਣ ਦੇ ਬੱਦਲ ਗੱਜਣ ਲੱਗ ਪੈਂਦਾ। ਬਾਦਲ ਬਿਨ ਵਰਖਾ ਹੋਈ, ਬਿਨਾਂ ਬੱਦਲ ਦੇ ਬਰਸਾਤ ਹੋਣ ਲੱਗ ਪੈਂਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੇ ਕੋਈ। ਇਹ ਗੱਲ ਹੱਸਣ ਵਾਲੀ ਨੇ ਵਿਚਾਰ ਦੀ ਹੈ। ਜਦ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਵੇਗਾ, ਪਰਮੇਸ਼ਰ ਦੇ ਨਾਮ ਦਾ ਢੋਲ ਵੱਜੇਗਾ, ਤੇ ਫਿਰ ਜਿਹੜੇ ਵਿਕਾਰ ਨੇ ਇਹ ਅੰਦਰੋਂ ਭੱਜ ਜਾਣਗੇ। ਢੋਲ ਵੱਜੇ ਤਾਂ ਛੋਟੇ ਮੋਟੇ ਖੜਾਕ ਸੁਣਾਈ ਨਹੀਂ ਦਿੰਦੇ। ਪਰਮੇਸ਼ਰ ਦੇ ਨਾਮ ਦਾ ਢੋਲ ਅੰਦਰ ਵੱਜੇਗਾ ਤੇ ਵਿਕਾਰ, ਦੁਬਦਾ, ਈਰਖਾ ਇਹ ਭੱਜ ਜਾਏਗਾ। ਬਿਨ ਸਾਵਣ

ਬਾਦਲ ਬਿਨ ਵਰਖਾ ਹੋਈ ਨਾਮ ਦੀ ਬਰਸਾਤ ਵਾਸਤੇ ਬਦਲਾਂ ਦੀ ਲੋੜ ਨਹੀਂ ਪੈਂਦੀ। ਜੋ ਤਤ ਵਿਚਾਰੇ ਕੋਈ ਭਗਤ ਨਾਮਦੇਵ ਜੀ ਕਹਿ ਰਹੇ ਨੇ, ਅਗਰ ਇਸ ਦੀ ਵਿਚਾਰ ਕਰੋਗੇ ਤੇ ਫਿਰ ਤੁਹਾਡਾ ਜੀਵਨ ਉੱਚਾ ਹੋ ਜਾਏਗਾ, ਅੰਦਰ ਨਾਮ ਵਸੇਗਾ, ਦੁਬਦਾਈ ਰੇਖਾ ਭੱਜ ਜਾਏਗੀ ਔਰ ਹਰ ਵੇਲੇ ਨਾਮ ਦੀ ਬਰਸਾਤ ਹੋਵੇਗੀ, ਭਾਵ ਹਰ ਵੇਲੇ ਤੁਸੀਂ ਪਰਮੇਸ਼ਰ ਦਾ

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁੱਖ ਕਹਿੰਦੇ ਨੇ ਮੂੰਹ ਨੂੰ, ਮੁੱਖ ਮਨਸਾ ਰਤਨ ਪਰੋਇਆ, ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ

ਕੁੰਭ ਸਮਾਨੇ ਆ। ਜਲ ਕਹਿੰਦੇ ਨੇ ਪਾਣੀ ਕੁੰਭ ਕੜੇ ਨੂੰ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਕੜੇ ਨੂੰ ਡੁਬੋ ਦੇਵੇ, ਪਾਣੀ ਦਾ ਕੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿ ਰਹੇ ਨੇ, ਜਲ ਪੀਤਰ ਕੁੰਭ ਸਮਾਨੇ ਆ, ਮੈਂ ਆਪਣੇ ਭਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਤੇ ਜਿਸ ਤਰ੍ਹਾਂ ਕੜਾ ਸਮੁੰਦਰ ਵਿੱਚ ਸਮਾ ਜਾਂਦਾ, ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ, ਇੱਕ

ਤੇ ਨਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ, ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ।

0: ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ।
1: ਸਫਲ ਜਨਮ ਮੋਕੋ ਗੁਰ ਕੀ ਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ।
0: ਸਫਲ ਜਨਮ ਮੋਕੋ ਗੁਰ ਕੀ ਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ, ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ

ਕਹਿੰਦੇ ਨੇ ਸੁਰਮਾ। ਗੁਰੂ ਨੇ ਗਿਆਨ ਦਾ ਐਸਾ ਸੁਰਮਾ ਦਿੱਤਾ ਕਿ ਮੈਨੂੰ ਇਸ ਗੱਲ ਦੀ ਸੋਝੀ ਹੋ ਗਈ, ਰਾਮ ਨਾਮ ਤੋਂ ਬਗੈਰ ਜੀ

ਇੱਕ ਚੀਜ਼ ਮਿਲੇ ਤੇ ਦੂਸਰੇ ਦੀ ਇੱਛਾ ਮਨ ਵਿੱਚ ਪੈਦਾ ਹੁੰਦੀ ਹੈ। ਹਰ ਇਨਸਾਨ ਭੱਜ ਰਿਹਾ, ਜਿਹਦੇ ਕੋਲ ਇੱਕ ਚੀਜ਼ ਹੈ ਉਸ ਨੂੰ ਦੂਸਰੀ ਚੀਜ਼ ਦੀ ਲੋੜ ਹੈ। ਇੱਕ ਦੇਸ਼ ਦਾ ਜੇ ਰਾਜਾ ਹੈ, ਰਾਜਾ ਬਣ ਕੇ ਵੀ ਉਹਨੂੰ ਤਸੱਲੀ ਨਹੀਂ, ਕੁਝ ਹੋਰ ਚਾਹੁੰਦਾ। ਕੋਈ ਵਜ਼ੀਰ ਹੈ, ਵਜ਼ੀਰੀ ਲੈ ਕੇ ਵੀ ਉਹ ਰੱਜਿਆ ਨਹੀਂ, ਕੁਝ ਹੋਰ ਚਾਹੁੰਦਾ। ਹਰ ਇਨਸਾਨ ਭੱਜ ਰਿਹਾ, ਪਰ ਸਤਿਗੁਰੂ ਜੀ ਕਹਿ ਰਹੇ ਨੇ ਸੁਖ ਨਾਹੀਂ ਬਹੁਤੇ ਧਨ ਖਾਟੇ। ਸੁਖ ਬਹੁਤੀ ਮਾਇਆ ਵਿੱਚ ਵੀ

ਬਹੁਤੇ ਨਾਟਕ ਚੇਟਕ ਦੇਖਣ ਵਿਚ ਵੀ ਸੁਖ ਨਹੀਂ। ਸੁਖ ਨਾ ਹੀ ਬਹੁਤ ਦੇਸ਼ ਕਮਾਏ। ਕਈ ਇਨਸਾਨ ਦੇਖੇ ਹੈ ਦੇਸਾਂ ਪ੍ਰਦੇਸਾਂ ਵਿਚ ਭੱਜੇ ਫਿਰਦੇ ਨੇ, ਪਰ ਫਿਰ ਵੀ ਸੁਖ ਨਹੀਂ। ਸੁਖ ਉਨ੍ਹਾਂ ਦੇ ਭਾਗਾਂ ਵਿਚ

ਦਾ ਸਾਨੂੰ ਗਿਆਨ ਹੋਵੇ। ਗੁਰੂ ਕੀ ਹੈ? ਗੁਰੂ ਹੈ ਬਾਣੀ, ਕਿਉਂਕਿ ਗੁਰੂ ਬਾਣੀ ਦੁਆਰਾ ਉਪਦੇਸ਼ ਦਿੰਦਾ। ਇਸੇ ਵਾਸਤੇ ਸਤਿਗੁਰੂ ਜੀ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ।

ਕਿਉਂਕਿ ਬਾਣੀ ਗੁਰੂ ਦਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇਨਸਾਨ ਨੂੰ ਕਿਹਾ ਕਿਸੇ ਬੇਤਾਰੀ ਦੇ ਪਿੱਛੇ ਨਾ ਲੱਗੋ, ਬਾਣੀ ਨਾਲ ਜੁੜੋ, ਕਿਉਂਕਿ ਬਾਣੀ ਪਰਮੇਸ਼ਰ ਦੀ ਹੈ। ਜੋ ਪਰਮੇਸ਼ਰ ਕਹਿੰਦਾ ਗੁਰੂ ਉਹੋ ਹੀ ਉਪਦੇਸ਼ ਕਰਦਾ ਤੇ ਗੁਰੂ ਕਹਿੰਦਾ ਤੁਸੀਂ ਮੈਨੂੰ ਪਰਮੇਸ਼ਰ ਨਾ ਕਹੋ, ਮੈਂ ਵੀ ਪਰਮੇਸ਼ਰ ਦਾ ਭੇਜਿਆ ਆਇਆ, ਮੈਂ ਤੇ ਪਰਮੇਸ਼ਰ ਦਾ ਸੁਨੇਹਾ ਤੁਹਾਨੂੰ ਦੇਣਾ।

ਪੈਗੰਬਰ ਆਪਣੇ ਨਾਲ ਜੋੜੇ ਕਿ ਸਭ ਕੁਝ ਮੈਂ ਹਾਂ, ਮੈਂ ਪਰਮੇਸ਼ਰ ਹਾਂ, ਸਮਝੋ ਉਹ ਪਰਮੇਸ਼ਰ ਤੋਂ ਭੁੱਲਿਆ ਹੋਇਆ, ਤੇ ਜਿਹੜਾ ਪਰਮੇਸ਼ਰ ਨਾਲ ਜੋੜੇ ਅਸਲ ਵਿੱਚ ਸਮਝੋ ਇਹ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਹ ਪਰਮੇਸ਼ਰ ਨਾਲ ਜੋੜ ਰਿਹਾ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਦੇਵੀ ਦੇਵਤੇ ਅਵਤਾਰ ਪੀਰ ਪੈਗੰਬਰ ਸਾਰਿਆਂ ਨੂੰ ਇੱਕ ਪਰਮੇਸ਼ਰ ਭੇਜਣ ਵਾਲਾ, ਇੱਕ ਅੱਲਾ, ਇੱਕ ਵਾਹਿਗੁਰੂ ਸੰਸਾਰ ਤੇ ਭੇਜਣ ਵਾਲਾ ਹੈ, ਇਸ ਕਰਕੇ ਉਹਦੇ ਨਾਲ ਜੁੜੋ। ਗੁਰੂ ਇਹਨਾਂ ਗੱਲਾਂ ਦਾ ਗਿਆਨ ਕਰਾਉਂਦਾ ਹੈ ਕਿ ਮੇਲ ਕਰਨਾ ਹੈ ਤਾਂ ਪਰਮੇਸ਼ਰ ਨਾਲ ਕਰੋ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਗੁਰੂ ਦਾ ਮੇਲ ਕਿੰਨਾ ਜ਼ਰੂਰੀ।

ਤੇ ਪਾਣੀ ਟਿਕਿਆ ਰਹੇਗਾ। ਕਿਸੇ ਚੀਜ਼ ਵਿੱਚ ਵੀ ਪਾਣੀ ਰੱਖੋ, ਪਾਣੀ ਟਿਕਿਆ ਰਹੇਗਾ। ਜੇ ਪਾਣੀ ਨੂੰ ਧਰਤੀ ਤੇ ਡੋਲੋ, ਪਾਣੀ ਖਿਲਰ ਜਾਏਗਾ। ਇਸੇ ਤਰ੍ਹਾਂ ਸਾਹਿਬ ਜੀ ਫਰਮਾਉਂਦੇ ਹਨ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਜਿਵੇਂ ਪਾਣੀ ਘੜੇ ਵਿੱਚ ਡਿੱਗ ਜਾਂਦਾ, ਇਸੇ ਤਰ੍ਹਾਂ ਮਨ ਗੁਰੂ ਦੇ ਗਿਆਨ ਦੇ ਨਾਲ ਡਿੱਗ ਜਾਂਦਾ, ਔਰ ਗਿਆਨ ਗੁਰੂ ਤੋਂ ਬਗੈਰ ਨਹੀਂ ਹੁੰਦਾ।

ਗੁਰੂ ਦੀ ਲੋੜ ਇਸੇ ਵਾਸਤੇ ਹੈ ਕਿ ਸੱਚਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਪਰ ਗੁਰੂ ਦੀ ਪ੍ਰਾਪਤੀ ਨਿਮਰਤਾ, ਪਿਆਰ ਔਰ ਸੇਵਾ ਨਾਲ ਹੁੰਦੀ ਹੈ। ਹੋਤਾ ਤੇ ਬ੍ਰਹਮਾ ਦੋ ਭਰਾ ਸਨ, ਦੋਨੋਂ ਭਗਤ ਨੇ, ਭਗਤੀ ਦੋਨੋਂ ਭਰਾ ਕਰਦੇ ਨੇ। ਕਿਸੇ ਧਨੀ ਪੁਰਸ਼ ਨੇ ਦੋਨਾਂ ਭਰਾਵਾਂ ਨੂੰ ਭਗਤ ਜਾਣ ਕਰਕੇ ਆਪਣੇ ਘਰ

ਦੋਨੋਂ ਜਣੇ ਧਨੀ ਸੇਠ ਦੇ ਘਰ ਪਹੁੰਚੇ। ਉਸ ਧਨੀ ਪੁਰਸ਼ ਨੇ ਦੋਨਾਂ ਭਗਤਾਂ ਦੀ ਸੇਵਾ ਕੀਤੀ, ਅੰਨ ਜਲ ਛਕਾਇਆ ਔਰ ਤੁਰਨ ਲੱਗਿਆਂ ਦੋਨਾਂ ਭਰਾਵਾਂ ਨੂੰ ਦਸ਼ਣਾ ਦਿੱਤੀ, ਮਾਇਆ ਭੇਟ ਕੀਤੀ। ਹੋਤਾ ਵੱਡਾ ਸੀ, ਵੱਡੇ ਨੂੰ ਵੱਡਾ ਸਮਝ ਕੇ ਚੋਖੀ ਮਾਇਆ। ਬ੍ਰਹਮਾ ਛੋਟਾ ਸੀ, ਛੋਟਾ ਸਮਝ ਕੇ ਥੋੜੀ ਮਾਇਆ ਦਿੱਤੀ। ਪਰ ਬ੍ਰਹਮਾ ਚਲਾਕ ਸੀ, ਉਹਨੇ ਦੋਨੋਂ ਭੇਟਾਵਾਂ ਇਕੱਠੀਆਂ ਕਰ ਲਈਆਂ। ਘਰ ਆ ਕੇ ਅੱਧੀ ਅੱਧੀ

ਜੇ ਮੈਂ ਮਰ ਜਾਣਾ ਤੇ ਜਿਉਂਦਾ ਤੂੰ ਵੀ ਨਹੀਂ ਰਹੇ, ਤੇਰੀ ਵੀ ਮੌਤ ਹੋਵੇਗੀ, ਤੂੰ ਜੰਗਲ ਦਾ ਮਸਤ ਹਾਥੀ ਬਣੇਗਾ। ਔਰ ਜੰਗਲ ਵਿਚ ਭਟਕਦਾ ਭਟਕਦਾ ਇਕ ਦਿਨ ਉਸੇ ਜਗ੍ਹਾ ਆਵੇਗਾ ਜਿੱਥੇ ਮੈਂ ਹੋਵਾਂਗਾ। ਮੈਂ ਪਾਣੀ ਦੇ ਵਿਚ ਹੋਵਾਂਗਾ, ਤੂੰ ਪਾਣੀ ਪੀਣ ਆਵੇਗਾ, ਤੇ ਮੈਂ ਫਿਰ ਆਪਣੀਆਂ ਤਾਰਾਂ ਦੇ ਨਾਲ ਤੇਰੀਆਂ ਲੱਤਾਂ ਪਕੜ ਕੇ ਉਥੇ ਪਾਣੀ ਦੇ ਵਿਚ ਮੈਂ ਤੈਨੂੰ ਗੋਤੇ ਦੇ ਕੇ ਮਾਰਾਂਗਾ ਔਰ ਇਸ ਗੱਲ ਦਾ ਬਦਲਾ ਲਵਾਂਗਾ ਕਿ ਤੂੰ ਮੈਨੂੰ ਸਰਾਪ ਦਿੱਤਾ ਹੈ। ਨੇ ਭਗਤ ਪਰ ਮਾਇਆ ਵਿਚ ਆ ਗਈ ਔਰ ਮਾਇਆ ਨੇ ਦੋਨਾਂ ਨੂੰ ਭਗਤੀ ਦੇ ਥਾਂ ਤੋਂ ਥੱਲੇ ਸੁੱਟ ਦਿੱਤਾ। ਸਮਾਂ ਆਇਆ, ਦੋਨਾਂ ਦੀ ਮੌਤ ਹੋਈ, ਵੱਡਾ ਮਸਤਾਥੀ ਬਣ ਗਿਆ ਔਰ ਛੋਟਾ ਤੰਦੂਆ ਬਣ ਗਿਆ। ਇਸ ਗੱਲ ਨੂੰ ਗੁਰਬਾਣੀ ਵਿਚ ਵੀ ਸਾਹਿਬ ਜੀ ਬਿਆਨ ਕਰਦੇ ਹਨ। ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ, ਘਰ ਉਪਰ ਕੱਢ ਨਿਸਤਾਰੇ। ਗਜ ਪਤ ਪਾਰ ਉਤਾਰੇ, ਅਨੇਕਾਂ ਸ਼ਬਦਾਂ ਵਿਚ ਇਸ ਸਾਖੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਔਰ ਹਿੰਦੂ ਪੁਰਾਣਾਂ ਦੇ ਵਿਚ ਆਂਦਾ। ਇਕ ਭਰਾ ਹਾਥੀ ਬਣਿਆ, ਇਕ ਤੰਦੂਆ ਬਣਿਆ, ਔਰ ਉਹ ਸਮਾਂ ਆਇਆ ਹੋਤਾ ਜਿਹੜਾ ਹਾਥੀ ਬਣਿਆ ਸੀ, ਬਹੁਤ ਸਾਰੇ ਹਾਥੀ ਇਹਦੇ ਨਾਲ ਨੇ। ਇਹ ਜੰਗਲ ਵਿਚ ਫਿਰਦਾ ਫਿਰਾਂਦਾ ਗੰਡਕਾ ਨਦੀ ਦੇ ਡੁੰਬਦੇ ਆ ਪਹੁੰਚਿਆ। ਗਰਮੀ ਸੀ, ਨਦੀ ਦੇ ਵਿਚ ਜਦ ਵੜਿਆ ਔਰ ਕਿਨਾਰੇ ਤੇ ਧੁੱਪ ਕਰਕੇ ਪਾਣੀ ਗਰਮ ਸੀ। ਇਹ ਜਿਉਂ ਜਿਉਂ ਅੱਗੇ ਹੋਇਆ ਇਸ ਨੂੰ ਠੰਡਾ ਪਾਣੀ ਮਿਲਿਆ ਔਰ ਹੌਲੀ ਹੌਲੀ ਇਹ ਹਾਥੀ ਪਾਣੀ ਦੇ ਵਿਚ ਕਾਫੀ ਅੱਗੇ ਤੱਕ ਚਲਾ ਗਿਆ ਔਰ ਅੱਗੇ ਇਹਦਾ ਛੋਟਾ ਭਰਾ ਤੰਦੂਏ ਦੀ ਜੂਨ ਵਿਚ ਬੈਠਾ ਸੀ। ਉਸਨੇ ਆਪਣੀਆਂ ਤਾਰਾਂ ਦੇ ਨਾਲ ਹਾਥੀ ਦੇ ਅਗਲੇ ਪੈਰ ਪਕੜ ਲਏ ਔਰ ਹਾਥੀ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਪਹਿਲਾਂ ਤੇ ਹਾਥੀ ਨੇ ਪਰਵਾਹ ਨਾ ਕੀਤੀ, ਪਾਣੀ ਪੀ ਕੇ ਵਾਪਸ ਮੁੜਨ ਲੱਗਾ। ਪਿੱਛੇ ਨਹੀਂ ਮੁੜਿਆ ਜਾਂਦਾ ਤੇ ਹਾਥੀ ਸਮਝ ਗਿਆ ਮੈਨੂੰ ਕੋਈ ਪਕੜਨ ਵਾਲਾ ਤਗੜਾ ਜੀਵ ਹੈ, ਇਸਨੇ ਜ਼ੋਰ ਲਾਇਆ। ਕੁਝ ਪਿੱਛਾ ਆਇਆ ਪਰ ਫਿਰ ਤੰਦੂਏ ਦਾ ਜ਼ੋਰ ਚੱਲਿਆ ਤੇ ਹਾਥੀ

ਆਪਣੇ ਸਾਥੀਆਂ ਨੂੰ ਕੁਝ ਕਹਿੰਦਾ, ਪਰ ਇਹਦੇ ਨਾਲ ਦੇ ਸਾਥੀ ਪਾਣੀ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕੀ ਮਦਦ ਕਰਨ। ਲਿਖਿਆ ਇਤਿਹਾਸ ਵਿੱਚ ਬਹੁਤ ਸਮਾਂ ਇਹਨਾਂ ਦੀ ਖਿੱਚੋਤਾਨ ਹੁੰਦੀ ਰਹੀ। ਅਗਰ ਹਾਥੀ ਦਾ ਜ਼ੋਰ ਚੱਲੇ ਉਹ ਤੰਦੂ ਨੂੰ ਖਿੱਚ ਕੇ ਕਿਨਾਰੇ ਤੱਕ ਲੈ ਆਵੇ, ਤੰਦੂਏ ਦਾ ਜ਼ੋਰ ਚੱਲਦਾ ਉਹ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਜਾਂਦਾ। ਹਾਥੀ ਦੇ ਨਾਲ ਦੇ ਇਹਦੇ ਜਿਹੜੇ ਸਾਥੀ ਸਨ ਉਹ ਟਾਹਣੀਆਂ ਤੋੜ ਤੋੜ ਕੇ ਪਾਣੀ ਵਿੱਚ ਸੁੱਟਦੇ ਨੇ। ਕੁਝ ਇਸ ਹਾਥੀ ਦੇ ਕਾਬੂ ਆਉਂਦੀਆਂ ਨੇ, ਕੁਝ ਟਾਹਣੀਆਂ ਪਾਣੀ ਵਿੱਚ ਰੁੜ ਜਾਂਦੀਆਂ ਨੇ। ਤੇ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਾਨਵਰ ਦੀ ਗੱਲ ਨਹੀਂ ਇਨਸਾਨ ਦਾ ਵੀ ਇਹੋ ਹਾਲ ਹੈ। ਸੁੱਖ ਮੈਂ ਬਹੁਤ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਹੋਵੇ ਤੇ ਹਰ ਕੋਈ ਮਿੱਤਰ ਬਣਨ ਦੀ ਕੋਸ਼ਿਸ਼ ਕਰਦਾ, ਦੁੱਖ ਲੱਗੇ ਤੇ ਸੱਕੇ ਵੀ ਸਾਥ ਛੱਡ ਜਾਂਦੇ। ਹਾਥੀ ਦੇ ਨਾਲ ਵੀ ਇਹੋ ਹੀ ਵਾਪਰਿਆ, ਹੌਲੀ ਹੌਲੀ ਇਹਦੇ ਸਾਥੀ ਸਾਥ ਛੱਡ ਕੇ ਚਲੇ ਗਏ, ਹਾਥੀ ਇਕੱਲਾ ਰਹਿ ਗਿਆ। ਹੁਣ ਖੁਰਾਕ ਧਰਤੀ ਤੇ ਹੈ ਹਾਥੀ ਦੀ, ਪਰ ਹਾਥੀ ਹੈ ਪਾਣੀ ਵਿੱਚ, ਖੁਰਾਕ ਨਹੀਂ ਮਿਲਦੀ, ਕਮਜ਼ੋਰ ਹੁੰਦਾ ਗਿਆ। ਤੰਦੂਆ ਪਾਣੀ ਵਿੱਚ ਹੈ, ਉਹਦੀ ਖੁਰਾਕ ਪਾਣੀ ਵਿੱਚ, ਉਹ ਆਪਣੀ ਪੂਰੀ ਤਾਕਤ ਵਿੱਚ ਹੈ। ਅਖੀਰ ਤੰਦੂਏ ਦਾ ਜ਼ੋਰ ਚੱਲਿਆ ਹਾਥੀ ਨੂੰ ਖਿੱਚ ਕੇ ਪਾਣੀ ਦੇ ਇਤਨੀ ਡੂੰਘਾਈ ਤੱਕ ਲੈ ਗਿਆ ਕਿ ਹਾਥੀ ਸਾਰਾ ਡੁੱਬ ਗਿਆ, ਪਰ ਇਹਦੀ ਸੁੰਡ ਬਾਕੀ ਰਹਿ ਗਈ। ਕੁਦਰਤੀ ਕੋਈ ਕਵਲ ਦਾ ਫੁੱਲ ਪਾਣੀ ਤੇ ਰੁੜਿਆ ਆ ਰਿਹਾ ਸੀ। ਹਾਥੀ ਨੇ ਸੁੰਡ ਦੇ ਨਾਲ ਉਹ ਫੁੱਲ ਫੜ ਕੇ ਆਕਾਸ਼ ਵੱਲ ਕੀਤਾ। ਮਾਨੋ ਅਰਦਾਸ ਪਿਆ ਕਰਦਾ ਹੈ, ਐ ਪਰਮੇਸ਼ਰ, ਮਾਇਆ ਦੇ ਲਾਲਚ ਵਿੱਚ ਅਸਾਂ ਦੋਨਾਂ ਭਰਾਵਾਂ ਨੇ ਕਿਤਨਾ ਦੁੱਖ ਪਾਇਆ, ਮਾਇਆ ਨੂੰ ਮੁੱਖ ਰੱਖ ਲਿਆ, ਤੇਰੇ ਨਾਮ ਨੂੰ ਪਿੱਛੇ ਛੱਡ ਦਿੱਤਾ, ਪਰ ਇਸ ਵੇਲੇ ਤੇਰੇ ਤੋਂ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ, ਐ ਪਰਮੇਸ਼ਰ ਮੇਰੀ ਰੱਖਿਆ ਕਰ। ਹਾਥੀ ਨੇ ਪੁਕਾਰ ਕੀਤੀ ਤਾਂ ਉਸੇ ਵੇਲੇ ਵਿਸ਼ਨੂੰ ਭਗਵਾਨ ਨੰਗੇ ਪੈਰ ਗੰਡਕਾ ਨਦੀ ਦੇ ਕਿਨਾਰੇ ਪਹੁੰਚੇ, ਆਪਣਾ ਸੁਦਰਸ਼ਨ ਚੱਕਰ ਪਾਣੀ ਵਿੱਚ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪਕਰ ਚਲਾਇਓ। ਜਿਸ ਤਰ੍ਹਾਂ ਕੁੰਚਰ ਹਾਥੀ ਨੂੰ ਕਿਹਾ, ਹਾਥੀ ਨੂੰ ਤੰਦੂਏ ਨੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਜਿਉਂ ਕੁੰਚਰ ਤੰਦੂਏ ਪਕਰ ਚਲਾਇਓ, ਘਰ ਉੱਪਰ ਕੱਢ ਦਿੱਤਾ। ਹਾਥੀ ਨੇ ਸਿਮਰਨ ਕੀਤਾ ਤੇ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਸੁਣਦਾ ਹੈ। ਪਰਮੇਸ਼ਰ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਦੂਤਾਂ ਨੂੰ ਆਪਣੇ ਪਿਆਰਿਆਂ ਨੂੰ ਭੇਜਦਾ। ਵਿਸ਼ਨੂੰ ਭਗਵਾਨ ਨੇ ਆਪ ਨਦੀ ਕਿਨਾਰੇ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਇਹ ਹਾਥੀ ਪਾਣੀ ਵਿੱਚ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਆਇਆ ਤੇ ਕੀ ਦੇਖਦਾ, ਸਾਹਮਣੇ ਵਿਸ਼ਨੂੰ ਭਗਵਾਨ ਖੜੇ ਹਨ। ਬੇਸ਼ੱਕ ਜੋਨ ਹਾਥੀ ਦੀ ਹੈ ਪਰ ਸੋਝੀ ਹੈ, ਹਾਥੀ ਨੂੰ ਸਾਰੀ ਸੋਝੀ ਹੈ, ਫਿਰ ਭਗਵਾਨ ਸਾਹਮਣੇ ਖੜਾ ਹੈ ਤੇ ਜੀਵਨ ਦੀ ਸੋਝੀ ਕਿਉਂ ਨਾ ਹੋਵੇ। ਅਗਲੀਆਂ ਦੋਨੋਂ ਲੱਤਾਂ ਨਿਵਾ ਕੇ ਹਾਥੀ ਨੇ ਨਮਸਕਾਰ ਕੀਤੀ ਔਰ ਮਾਨੋ ਪੁਕਾਰ ਪਿਆ ਕਰਦਾ, ਭਗਵਾਨ ਕਿਰਪਾ ਕਰ, ਇਸ ਜੂਨ ਦੇ ਵਿੱਚੋਂ ਸਾਡਾ ਛੁਟਕਾਰਾ ਕਰ, ਬੜਾ

ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ। ਤੈਨੂੰ ਤੇ ਪਰਮੇਸ਼ਵਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ, ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨਹੀਂ ਉਹਦਾ ਸਿਮਰਨ ਕਰਦਾ? ਕਰ ਸਿਮਰਨ ਪਰਮੇਸ਼ਵਰ।

ਇਸ ਹਾਥੀ ਨੂੰ ਵੀ ਮੁਕਤ ਕੀਤਾ ਕਿ ਦੋਨੋਂ ਭਰਾ ਭੋਤਾ ਤੇ ਬ੍ਰਹਮਾ। ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਸੀ, ਭਗਤੀ ਕਰਦੇ ਸਨ ਪਰ ਮਾਇਆ ਦਾ ਲਾਲਚ ਮਨ ਵਿੱਚ ਹਟਿਆ ਨਹੀਂ ਸੀ, ਇਸੇ ਵਾਸਤੇ ਇਹਨਾਂ

ਇਸੇ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਜਿੱਥੇ ਇਹਨਾਂ ਦੋਨਾਂ ਭਰਾਵਾਂ ਦਾ ਜ਼ਿਕਰ ਕਰਦੇ ਨੇ ਕਿ ਮਾਇਆ ਪਿੱਛੇ ਸਰਾਫ ਦੇ ਕੇ ਦੋਨਾਂ ਨੇ ਜੋਨਾਂ ਪਾਈਆਂ, ਦੁੱਖ ਭੋਗਿਆ ਪਰ ਫਿਰ ਸਿਮਰਨ ਕੀਤਾ ਤੇ ਭਗਵਾਨ ਨੇ ਇਹਨਾਂ ਦਾ ਪਾਰ ਉਤਾਰਾ ਕੀਤਾ। ਇਸੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੈ। ਭਾਈ ਇਹਨਾਂ ਕਥਾ ਕਹਾਣੀਆਂ ਨੂੰ ਸੁਣ, ਗੁਰੂ ਦੀ ਬਾਣੀ ਇਹ ਕਥਾ ਕਹਾਣੀਆਂ ਤੈਨੂੰ ਦੱਸ ਰਹੀ ਹੈ, ਇਹਨਾਂ ਤੂੰ ਸਿੱਖਿਆ ਲੈ। ਝਗੜਨਾ ਫਿਰ ਮਾਇਆ ਪਿੱਛੇ ਝਗੜਾ, ਪਰ ਮਾਇਆ ਬੜੀ ਮਿੱਠੀ ਹੈ। ਸਾਹਿਬ ਜੀ ਫਰਮਾਉਂਦੇ ਨੇ, ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਗੈਰ ਮਾਇਆ ਬਹੁਤੀ ਇਕੱਠੀ ਨਹੀਂ ਹੁੰਦੀ, ਤੇ ਜਦ ਇਨਸਾਨ ਮਰਦਾ ਹੈ ਤੇ ਇਹ ਨਾਲ ਵੀ ਨਹੀਂ ਜਾਂਦਾ। ਸਤਿਗੁਰੂ ਜੀ ਫਰਮਾ ਰਹੇ ਨੇ, ਸੁਣ ਇਹ ਬਾਣੀ, ਮਨ ਵਿੱਚ ਪਿਆਰ ਰੱਖ। ਜਿੰਨੀ ਭੱਜ ਨੱਠ ਮਾਇਆ ਵਾਸਤੇ ਕਰਦਾ, ਅਗਰ ਸਿਮਰਨ ਕਰੇ ਤੇ ਸਿਮਰਨ ਸਦਕਾ ਤੇਰੀ ਕਮਾਈ ਵਿੱਚ ਬਰਕਤ ਪਵੇਗੀ। ਇਹ ਮਾਇਆ ਤੇ ਕੁਝ ਵੀ ਨਹੀਂ, ਸਿਮਰਨ

ਆਇਆ ਸ਼ਹੀਦੀਆਂ ਦਾ, ਉਹ ਹੈ ਕੌਮ ਪੂੰਜੀ ਦਾ ਜ਼ਿੰਦਗੀ ਦੀ, ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ। ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ, ਸੱਚ ਅਤੇ ਅਣਖ ਦੀ ਹਿਫਾਜ਼ ਵਾਸਤੇ, ਦੇਸ਼ ਤੇ ਕੌਮ ਦੀ ਰਖਵਾਲੀ ਲਈ, ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇੱਕ ਗਿਣਿਓ ਕੇ ਸਜਦਾ ਕੀਤਾ, ਤਾਂ ਉਸ ਵਕਤ ਧਰਤੀ ਦੀ ਧੌਣਵੀ ਮਾਣ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਇੱਕ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਗੁਰੂ ਅਰਜਨ ਦੇਵ ਜੀ ਦਾ ਕਾਤਿਲ ਦਰਅਸਲ ਜਹਾਂਗੀਰ ਹੀ ਸੀ, ਪਰ ਜਹਾਂਗੀਰ ਤੋਂ ਇਲਾਵਾ ਮੁਰਤਜ਼ਾ ਖਾਂ ਤੇ ਚੰਦੂ ਦਾ ਵੀ ਹੱਥ ਸੀ। ਚੰਦੂ ਬਾਦਸ਼ਾਹ ਜਹਾਂਗੀਰ ਦਾ ਸ਼ਾਹੀ ਦੀਵਾਨ ਸੀ। ਜਦੋਂ ਚੰਦੂ ਦੀ ਧੀ ਮੁਟਿਆਰ ਹੋਈ ਤਾਂ ਉਸਨੇ ਆਪਣੀ ਧੀ ਵਾਸਤੇ ਚੰਗਾ ਵਰ ਘਰ ਲੱਭਣ ਲਈ ਇੱਕ ਪਾਂਧੇ ਤੇ ਇੱਕ ਨਾਈ ਨੂੰ ਜੋ ਕੁਝ ਸਮਝਾ ਕੇ ਤੋਰਿਆ ਉਹਨਾਂ ਬੋਲਾਂ ਨੂੰ ਢਾਡੀ ਜਥਾ ਹੇ ਇਉਂ ਦੱਸਦਾ ਹੈ।

ਚੰਦੂ ਦਾ ਹੁਕਮ ਮੰਨ ਕੇ ਦੋਵੇਂ ਪਾਂਧਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ ਵਰਕਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇਉਂ ਦੱਸਦਾ ਹੈ।

ਗੁਰੂ ਜੀ ਦੀ ਤਾਰੀਫ ਦੀ ਗੱਲ ਸੁਣ ਕੇ ਚੰਦੂ ਦੀਵਾਨ ਖੁਸ਼ ਹੋਣ ਦੀ ਬਜਾਏ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ ਦੇ ਮਹਾਂਵਾਕ ਅਨੁਸਾਰ ਚੰਦੂ ਦੀਵਾਨ ਕਹਿਣ ਲੱਗਾ, ਉਹ ਕਿੱਥੇ ਮੈਂ ਸ਼ਾਹੀ ਦੀਵਾਨ ਤੇ ਕਿੱਥੇ ਅਰਜਨ ਦੇਵ ਇੱਕ ਫਕੀਰ, ਕਿੱਥੇ ਰਾਜਸੀ ਸ਼ਕਤੀਆਂ ਤੇ ਕਿੱਥੇ ਸਾਧਾਂ ਦਾ ਡੇਰਾ, ਉਹ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ। ਚੰਦੂ ਦੀਵਾਨ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਕਹਿਣ ਲੱਗਾ, ਭਾਵੇਂ ਤੁਸੀਂ ਮੇਰੇ ਮੁਤਾਬਕ ਚੋਣ ਠੀਕ ਨਹੀਂ ਕੀਤੀ, ਪਰ ਫਿਰ ਵੀ ਮੈਂ ਤੁਹਾਡਾ ਮਾਨ ਨਹੀਂ ਤੋੜਦਾ, ਜਾਓ ਜਾ ਕੇ ਸਗਣ ਪਾ ਆਓ। ਇਹ ਸਾਰੀਆਂ ਗੱਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸੁਣ ਲਈਆਂ। ਉਹਨਾਂ ਦਾ ਮਨ ਬੜਾ ਪਰੇਸ਼ਾਨ ਹੋਇਆ, ਕਿਉਂਕਿ ਸੱਚਾ ਸਿੱਖ ਕਦੇ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਾਨੋ ਘੂਰ ਕੇ ਪਿਛਾਂ ਹਟਾਉਂਦਾ ਏ, ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ, ਹੰਝੂ ਵੇਖ ਕੇ ਕਾਸ ਤੋਂ ਹੱਸਦਾ ਏ, ਜੇ ਤੂੰ ਰੋਂਦਿਆਂ ਨੂੰ ਨਹੀਂ ਵਰਾਉਣ ਜੋਗਾ, ਕਾਨੋ ਦੁੱਖ ਦੇ ਦਿਲਾਂ ਨੂੰ ਦੁਖਾਉਂਦਾ ਏ, ਜੇ ਤੂੰ ਜ਼ਖਮਾਂ ਤੇ ਮਲਮ ਨਹੀਂ ਲਾਉਣ ਜੋਗਾ, ਕਾਨੋ ਬੰਦਿਆਂ ਕੂੜ ਵਿਹਾਸਦਾ ਏ, ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਇੱਕ ਚਿੱਠੀ ਲਿਖ ਕੇ ਹੇ ਕਿਉਂ ਭੇਜੀ ਆਵੇ।

ਕਾਂਧਾ ਤੇ ਨਾਈ ਸਗਨ ਲੈ ਕੇ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ। ਇਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸਾਹਿਬਜ਼ਾਦੇ ਦੀ ਕੁੜਮਾਈ ਦੀ ਤਿਆਰੀ ਆਰੰਭ ਕਰ ਦਿੱਤੀ। ਵੱਡਾ ਸਾਰਾ ਪੰਡਾਲ ਸਜਾਇਆ ਗਿਆ। ਗੁਰੂ ਸਾਹਿਬ ਸੰਗਤਾਂ ਵਿੱਚ ਬਿਰਾਜਮਾਨ ਹੋ ਗਏ। ਜਿਸ ਵਕਤ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਪਾਂਧਾ ਸਾਹਿਬਜ਼ਾਦੇ ਦੀ ਝੋਲੀ ਵਿੱਚ ਸਗਨ ਪਾਉਣ ਲੱਗਿਆ ਤਾਂ ਸੰਗਤ ਵਿੱਚੋਂ ਇੱਕ ਸਿੰਘ ਨੇ ਉੱਠ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਚਿੱਠੀ ਨੂੰ ਪੜਿਆ ਜਾਵੇ ਤੇ ਉਸ ਤੇ ਗੌਰ ਫਰਮਾਇਆ ਜਾਵੇ। ਗੁਰੂ ਮਹਾਰਾਜ ਨੇ ਪਾਂਧੇ ਨੂੰ ਸਗਨ ਪਾਉਣ ਤੋਂ ਰੋਕਿਆ, ਸੰਗਤਾਂ ਦੀ ਚਿੱਠੀ ਨੂੰ ਪੜਿਆ ਵਾਚਿਆ ਤੇ ਗੁਰੂ ਦੀਆਂ ਸੰਗਤਾਂ ਦਾ ਵਿਚਾਰ ਸਿਰ ਮੱਥੇ ਰੱਖਦਿਆਂ ਹੋਇਆ ਚੰਦੋ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪਾਂਧਾ ਤੇ ਨਾਈ ਦਿੱਲੀ ਵਾਪਸ ਰਵਾਨਾ ਹੋ ਗਏ। ਉਧਰੋਂ ਜਹਾਂਗੀਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਚੰਦੂ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਦੇ ਵਿਰੁੱਧ ਜੋ ਕੁਝ ਜਹਾਂਗੀਰ ਨੂੰ ਕਹਿ ਉਹ ਬੋਲ, ਤੁਹਾਡੀ ਜਥਾ ਆਪ ਦੀ ਸੇਵਾ ਵਿੱਚ ਹੇ ਕਿਉਂ ਰੱਖਦਾ ਹੈ?

サッタナンチリワヘイグルエクオンカーサッタナンチリワヘイグルー

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs and gigs.

सतगुर की बाणी सत सत कर जानो गुर सिखो। हर करता आप मोह कढ़ाए,

ਤਨ ਦੇ ਅੰਦਰ ਵਾਹਿਗੁਰੂ ਦੀ ਜੋਤ ਨੂੰ ਪ੍ਰਗਟ ਕਰਕੇ ਮੇਰਾ ਭਰਮ ਅਗਿਆਨ ਤਮਾਮ ਕਰਮਾਂ ਦਾ ਜਾਲ ਤਮਾਮ ਬੰਧਨ ਦੁੱਖ ਸੁੱਖ ਜਨਮ ਮਰਨ ਇਤਆਦਿ ਦੇ ਵਿੱਚੋਂ ਮੈਨੂੰ ਇਸ ਮੈਸ ਦੇ ਵਿੱਚੋਂ ਇਸ ਆਵਾਗਮਨ ਦੇ ਗੇਟ ਦੇ ਵਿੱਚੋਂ ਨਿਕਾਲ ਸਕੇ ਅਤੇ ਮੇਰੇ ਇਸ ਸਰੀਰ ਨੂੰ ਸਫਲਾ ਬਣਾ ਸਕੇ ਕਿ ਇਹ ਨਿਸ਼ਫਲ ਨਹੀਂ ਗਿਆ। ਕਹਿੰਦੇ ਹਨ ਮੈਂ ਅਗਰ ਕੋਈ ਐਸਾ ਕੰਮ ਕਰਨ ਵਾਲਾ ਐਸੀ ਮੇਰੀ ਮਦਦ ਕਰਨ ਵਾਲਾ ਮੈਨੂੰ ਮਿਲ ਜਾਏ ਤਾਂ ਮੈਂ ਇਹ ਆਪਣਾ ਤਨ ਉਸਨੂੰ ਵੇਚ ਦੇਣ ਨੂੰ ਤਿਆਰ ਹਾਂ। ਜਦੋਂ ਅਸੀਂ ਕੋਈ ਚੀਜ਼ ਕਿਸੇ ਨੂੰ ਵੇਚ ਦਿੰਦੇ ਹਾਂ ਉਦੋਂ ਓਨਰਸ਼ਿਪ ਜੋ ਹੈ ਉਹ ਟ੍ਰਾਂਸਫਰ ਹੋ ਜਾਂਦੀ ਹੈ, ਉਸ ਉੱਤੇ ਫਿਰ ਸਾਡੀ ਕੋਈ ਆਪਣੀ ਨਾ ਅਥਾਰਿਟੀ ਰਹਿੰਦੀ ਹੈ ਨਾ ਓਨਰਸ਼ਿਪ ਰਹਿੰਦੀ ਹੈ, ਉਹ ਵਸਤੂ ਸਾਡੀ ਰਹਿੰਦੀ ਹੀ ਨਹੀਂ ਜੋ ਅਸੀਂ ਕਿਸੇ ਨੂੰ ਵੇਚ ਦਈਏ, ਉਹ ਉਸਦੀ ਹੋ ਜਾਂਦੀ ਹੈ। ਇਤਨੀ ਦੁਰਲੱਭ ਵਸਤੂ ਜੋ ਕਿ ਲੱਖਾਂ ਕਰੋੜਾਂ ਜਨਮਾਂ ਦੇ ਗੇੜ ਤੋਂ ਬਾਅਦ 84 ਲੱਖ ਦੇ ਗੇੜ ਤੋਂ ਬਾਅਦ ਜੋ ਪ੍ਰਾਪਤ ਹੁੰਦੀ ਹੈ ਇਸ ਤੋਂ ਜ਼ਿਆਦਾ ਕੀਮਤੀ ਸ਼ਾਇਦ ਕੋਈ ਨਹੀਂ। ਗੁਰੂ ਬਾਬਾ ਜੀ ਕਹਿੰਦੇ ਹਨ ਮੇਰੇ ਪਾ ਇਹ ਸਭ ਤੋਂ ਕੀਮਤੀ ਸ਼ੈ ਹੈ। ਕਹਿੰਦੇ ਹਨ ਇਹ ਕਿਤੇ ਵਿਰਥੀ ਨਭ ਚਲੀ ਜਾਏ, ਇਸ ਚਾਂਸ ਨੂੰ ਮੈਂ ਗਵਾਉਣਾ ਨਹੀਂ ਚਾਹੁੰਦਾ, ਕੋਈ ਇਸ ਦਾ ਜੁੰਮਾ ਲੈ ਲੈ, ਕੋਈ ਇਸ ਦੀ ਰਿਸਪੋਂਸੀਬਿਲਟੀ ਲੈ ਲੈ, ਕੋਈ ਇਸ ਦੀ ਗਾਰੰਟੀ ਲੈ ਲੈ ਤੇ ਮੈਂ ਇਹ ਆਪਣਾ ਤਨ ਉਸਨੂੰ ਵੇਚ ਦੇਣ ਨੂੰ ਤਿਆਰ ਹਾਂ। ਜੋ ਮਰਜ਼ੀ ਇਸ ਤਨ ਨਾਲ ਕਰੇ, ਇਸ ਨੂੰ ਮਾਰੇ, ਜ਼ਿੰਦਾ ਰੱਖੇ, ਭੁੱਖਾ ਰੱਖੇ, ਸਤਿਕਾਰ ਦੇ, ਨਿਰਾਦਰ ਦੇ, ਇਹ ਉਸਦੀ ਖੁਸ਼ੀ। ਪਰ ਇਸ ਨੂੰ ਸਫਲਾ ਬਣਾ ਦੇ, ਇਸ ਨੂੰ ਜਿੱਥੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚਾ ਦੇ, ਇਸ ਦੇ ਵਿੱਚੋਂ ਜੋ ਪ੍ਰਗਟ ਹੋਣਾ ਚਾਹੀਦਾ ਹੈ ਉਸ ਨੂੰ ਪ੍ਰਗਟ ਕਰਦਾ। ਬਸ ਉਸ ਦੇ ਬਦਲੇ ਦੇ ਵਿੱਚ ਮੈਂ ਆਪਣਾ ਤਨ ਦਾ ਮਾਲਕ ਉਸਨੂੰ ਬਣਾ ਦੇਣ ਨੂੰ ਤਿਆਰ ਹਾਂ। ਇਹ ਤਨ ਵੇਚੀ ਬੈ ਕਰੀ ਹੁੰਦਾ ਹੈ ਗਹਿਣੇ ਰੱਖ ਦੇਣਾ, ਮੈਂ ਉਸਦੇ ਗਹਿਣੇ ਰੱਖਣ ਨੂੰ ਤਿਆਰ ਹਾਂ। ਜੇ ਕੋ ਲੈ ਵਿਕਾਏ, ਅਗਰ ਕੋਈ ਇਹ ਸੌਦਾ ਮੇਰੇ ਨਾਲ ਕਰਨ ਨੂੰ ਤਿਆਰ ਹੋਵੇ। ਕਿਉਂਕਿ ਅਗਲੀ ਲਾਈਨ ਚ ਮਹਾਰਾਜ ਜੀ ਆਖਦੇ ਨਾਨਕ ਕੰਮ ਨਾ ਆਵੇ ਜਿਤ ਤਨ ਨਾ ਹੀ ਸੱਚਾ ਨਾ। ਕਿਉਂਕਿ ਜਿਸ ਤਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਹੈ, ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਦੀ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ, ਉਹ ਤਨ ਵਿਕਾਰ, ਵੇਸਟਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸੋ ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ। ਗੁਰੂ ਮਹਾਰਾਜ ਜੀ ਆਖਦੇ ਹਨ ਦੇਖੋ ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ। ਜੋਗੀ ਹੋਵੇ ਯੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਜੈਸੇ ਦੇਖੇ ਹਨ ਜਿਨ੍ਹਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ।

ਤੇ ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆਂ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ ਸਿਹਤ ਨੇ ਜਵਾਬ ਦੇ ਦੇਣਾ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆਹ ਨਹੀਂ ਖਾ ਸਕਦਾ, ਆਹ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ। ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ। ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ ਤੁਸੀਂ ਮਿੱਠਾ ਖਾ ਵੀ ਲਿਆ, ਫਿਰ ਕੀ ਹੋਇਆ? ਕਹਿੰਦੇ ਭੀ ਫਿਰ ਕੌੜਾ ਖਾਏ, ਅਖੀਰ ਚ ਤੁਹਾਨੂੰ ਕੁੜੱਤਣ ਖਾਣੀ ਪੈਣੀ ਹੈ, ਕੁੜੱਤਣ ਖਾਣੀ ਪੈਣੀ ਹੈ। ਅਤੇ ਮਿੱਠਾ ਖਾਧਾ ਚਿੱਤ ਨਾ ਆਵੇ, ਜਦੋਂ ਉਹ ਕੁੜੱਤਣ ਖਾਣ ਦੀ ਫੇਸ ਆ ਗਈ, ਉਦੋਂ ਜੋ ਪਿਛਲਾ ਖਾਧਾ ਹੋਇਆ ਮਿੱਠਾ ਹੈ ਨਾ, ਉਸਨੇ ਚੇਤੇ ਨਹੀਂ ਆਉਣਾ, ਉਸਨੇ ਸਤਾਉਣਾ ਹੈ ਸਗੋਂ ਕਿ ਕਦੇ ਐਸੇ ਵੀ ਦਿਨ ਹੁੰਦੇ ਸਨ, ਮੈਂ ਆਹ ਕਰਦਾ ਸੀ, ਮੈਂ ਆਹ ਕਰਦਾ ਸੀ। ਮਿੱਠਾ ਖਾਧਾ ਚਿੱਤ ਨਾ ਆਵੇ, ਫਿਰ ਕੁੜੱਤਣ ਹੀ ਕੁੜੱਤਣ, ਭਾਵ ਪੇਨ ਹੀ ਪੇਨ, ਦੁੱਖ ਹੀ ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ?

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਸ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਸ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆਂ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆਂ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆਂ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ। ਸਾਰੀ ਦੁਨੀਆਂ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸ ਦੇ ਪਾਸ ਹੈ ਹੀ ਨਹੀਂ, ਬਸ ਇਸ ਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ, ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ

ਫਿਰ ਸੱਚੇ ਤੇ ਸਦਾ ਸੁਹਾਗਣ। ਕਹਿੰਦੇ ਇਹ ਕਾਇਆ ਜਦੋਂ ਤੱਕ ਫਿਰ ਇਸ ਦੇ ਨਾਲ ਹੈ ਇਹ ਸੁਹਾਗਣ ਹੈ, ਅਤੇ ਜਦੋਂ ਤੱਕ ਸੁਹਾਗਣ ਹੈ ਇਸ ਨੂੰ ਕੋਈ ਆਂਚ ਨਹੀਂ ਆ ਸਕਦੀ, ਇਸ ਨੂੰ ਕੋਈ ਗਮ ਨਹੀਂ ਆ ਸਕਦਾ, ਕੋਈ ਦੁੱਖ ਨਹੀਂ ਆ ਸਕਦਾ, ਉਦਾਸੀ ਨਹੀਂ ਆ ਸਕਦੀ, ਕਿਉਂਕਿ ਫਿਰ ਜੋ ਨਾਲ ਪਤੀ ਨਾਲ। ਪਰ ਕਹਿੰਦੇ ਅਗਰ ਆਪਣੇ ਜੀਵਨ ਦੇ ਵਿੱਚ ਇਸ ਕਾਇਆ ਰੂਪੀ ਕਾਮਣੀ ਨੂੰ ਇਸ ਦੇ ਪਿਰ ਨਾਲੋਂ ਵਿਛੋੜ ਦਿਓਗੇ, ਇਸ ਦੇ ਪਿਰ ਤੋਂ ਦੂਰ ਲੈ ਜਾਓਗੇ, ਇਹ ਕਹਿੰਦੇ ਕੁਮਲਾ ਕੁਮਲਾ ਕੇ ਮਰ ਜਾਏਗੀ, ਇਹ ਉਸ ਵਿਛੋੜੇ ਨੂੰ ਸਹਾਰ ਨਹੀਂ ਸਕੇਗੀ, ਇਹ ਕੁਮਲਾ ਜਾਏਗੀ, ਇਸ ਦੀ ਖੂਬਸੂਰਤੀ ਟਲ ਜਾਏਗੀ, ਇਹ ਬਿਮਾਰ ਪੜ ਜਾਏਗੀ, ਇਹ ਉਦਾਸ ਹੋ ਜਾਏਗੀ, ਅਤੇ ਫਿਰ ਇਹ ਪੁਕਾਰੇਗੀ ਕਿੱਥੇ ਗਿਆ ਮੇਰਾ ਸਾਜਨ, ਕਿੱਥੇ ਲੈ ਗਏ ਇਹ ਲੋਕ ਮੈਨੂੰ, ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨੇੜੇ ਦੇਣ ਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਪਰਹਿੰਦੀ, ਇਹ ਮੁੰਦ ਇਹ ਜੀਵ ਇਸਤਰੀ ਇਹ ਰੱਬ ਦੀ ਕਾਮਣੀ, ਇਸ ਦੀਆਂ ਅੱਖਾਂ ਚ ਫਿਰ ਅੱਥਰੂ ਆਣਗੇ, ਇਹ ਫਿਰ ਰੋਏਗੀ। ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ, ਉਸ ਪਤੀ ਨੂੰ ਮਿਲਣ ਦੇ ਵਾਸਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ, ਅੱਖਾਂ ਚ ਇਸ ਦੇ ਅੱਥਰੂ ਹਨ। ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਕਿਵੇਂ ਆਪਣੇ ਪਿਆਰੇ ਨੂੰ ਵਾਪਸ ਮਿਲਾਂ, ਕਿਉਂਕਿ ਇਸ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ। ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਏ ਪ੍ਰਪਾਰੇ, ਨਾ ਮੈਨੂੰ ਰਸਤੇ ਦਾ ਪਤਾ ਹੈ ਨਾ ਪੰਥ ਦਾ ਪਤਾ ਹੈ, ਰਸਤੇ ਦੀਆਂ ਕਠਿਨਾਈਆਂ ਬੜੀਆਂ ਹਨ। ਤੇ ਕਹਿੰਦੇ ਹਨ ਇਸ ਜੋ ਸਿਮਲੀ ਨੂੰ ਦੇਣ ਦਾ ਅਰਥ ਇਹ ਹੈ ਕਿ ਇਹ ਜੋ ਸਰੀਰ ਹੈ ਅਸੀਂ ਇਸ ਨੂੰ ਇਹ ਸਮਝਣਾ ਹੈ ਕਿ ਇਹ ਰੱਬ ਦੀ ਔਰਤ ਹੈ ਔਰ ਇਸ ਦਾ ਪਤੀ ਇਸ ਦੇ ਅੰਦਰ ਹੈ। ਅਗਰ ਕੋਈ ਇਸ ਸਰੀਰ ਨੂੰ ਇਸ ਦੇ ਪਤੀ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਕਰੇਗਾ ਤੇ ਉਸ ਦੇ ਜੀਵਨ ਦੇ ਵਿੱਚ ਉਦਾਸੀ ਆਏਗੀ, ਵਿਛੋੜਾ ਆਏਗਾ, ਗਮ ਆਏਗਾ, ਡਿਪਰੈਸ਼ਨ ਆਏਗਾ, ਦੁੱਖ ਆਏਗਾ ਅਤੇ ਰੋਣਾ ਹੀ ਰੋਣਾ ਆਏਗਾ, ਹੋਰ ਕੁਛ ਨਹੀਂ ਆਏਗਾ। ਕਿਉਂਕਿ ਔਰਤ ਨੂੰ ਉਸਦੇ ਪਤੀ ਤੋਂ ਵਿਛੋੜ ਦਿੱਤਾ ਜਾਏ ਤਾਂ ਹੋਰ ਕੀ ਹੁੰਦਾ ਹੈ, ਕਹਿੰਦੇ ਉਹ ਕੁਮਲਾ ਆ ਜਾਏਗੀ, ਉਹ ਮਰ ਜਾਏਗੀ, ਉਸ ਤੋਂ ਬਿਨਾਂ ਉਸਦਾ ਜੋ ਜੀਵਨ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਸੋ ਤੀਸਰਾ ਨੁਕਤਾ ਅੱਜ ਆਪ ਦੀ ਸੇਵਾ ਦੇ ਵਿੱਚ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਇਹ ਪਤਨੀ ਹੈ, ਇਹ ਉਸਦੀ ਔਰਤ ਹੈ। ਸਾਡਾ ਅਭਿਆਸ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਇਸ ਤਨ ਨੂੰ ਜੋ ਕਿ ਰੱਬ ਦੀ ਕਾਮਣੀ ਹੈ ਕਿ ਉਹ ਵਸਤੂਆਂ ਦੇਈਏ ਜਿਹੜੀਆਂ ਇਸ ਨੂੰ ਵਾਹਿਗੁਰੂ ਤੋਂ ਦੂਰ ਲਿਜਾਣ, ਉਹ ਵਸਤੂਆਂ ਦੇਈਏ ਜੋ ਇਸ ਨੂੰ ਗੰਦਗੀ ਦੇ ਨਾਲ ਭਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਦੇ ਵਿੱਚ ਬੇਹੋਸ਼ੀ ਲਿਆਉਣ, ਇਸ ਨੂੰ ਅਸੀਂ ਬੇਹੋਸ਼ ਕਰੀਏ, ਐਸਾ ਗੁਨਾਹ ਫਿਰ ਮਾਫ ਕਿੱਥੇ ਕੀਤਾ ਜਾਏਗਾ। ਫਿਰ ਸਾਡਾ ਫਰਜ਼ ਬਣਦਾ ਹੈ ਇਹ ਰੱਬ ਦੀ ਔਰਤ ਹੈ, ਇਸ ਨੂੰ ਜਿਸ ਤਰ੍ਹਾਂ ਰੱਬ ਨੇ ਬਣਾਇਆ ਉਸੇ ਤਰ੍ਹਾਂ ਹੀ ਅਸੀਂ ਰੱਖੀਏ, ਸੰਵਾਰ ਕੇ ਸ਼ਿੰਗਾਰ ਕੇ ਇਸ ਨੂੰ ਉਸਦੀ ਦੁਲਹਨ ਬਣਾ ਕੇ ਰੱਖੀਏ, ਉਸ ਦੇ ਵਿੱਚ ਕੋਈ ਆਲਟਰੇਸ਼ਨ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਹੈ, ਕਿਉਂਕਿ ਡਿਜ਼ਾਈਨ ਜੋ ਇਸਦਾ ਹੈ ਜਿਸ ਤਰ੍ਹਾਂ ਦੀ ਉਸਨੇ ਚਾਹਿਆ ਹੈ ਉਸਨੇ ਆਪ ਬਣਾਇਆ ਹੈ, ਇਹ ਉਸਦੀ ਔਰਤ, ਅਤੇ ਹਮੇਸ਼ਾ ਇਸ ਨੂੰ ਉਸ ਵਾਤਾਵਰਣ ਦੇ ਵਿੱਚ ਰੱਖੀਏ ਤਾਂ ਕਿ ਇਹ ਕਾਇਆ ਰੂਪੀ ਔਰਤ ਆਪਣੇ ਪਤੀ ਦੇ ਪਿਰ ਦੇ ਨੇੜੇ ਰਹੇ। ਉਹ ਵਾਤਾਵਰਣ ਕੀ ਹੈ? ਉਹ ਹੈ ਸਤਸੰਗ, ਵੱਧ ਤੋਂ ਵੱਧ ਸਤਸੰਗ ਹੋ। ਪਰ ਜਿਤਨਾ ਅਸੀਂ ਇਸ ਨੂੰ ਸਤਸੰਗ ਤੋਂ ਦੂਰ ਲੈ ਜਾਵਾਂਗੇ ਉਤਨਾ ਹੀ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਚਲੀ ਜਾਏਗੀ, ਔਰ ਜਿਤਨੀ ਦੂਰ ਚਲੀ ਜਾਏਗੀ ਉਤਨੀ ਐਸਾ ਵੀ ਹੋ ਜਾਂਦਾ ਹੈ ਕਿ ਇਹ ਕਾਇਆ ਬਹੁਤ ਹੀ ਦੂਰ ਗਈ ਗਈ ਫਿਰ ਪਿਰ ਨੂੰ ਵੀ ਭੁੱਲਣਾ ਸ਼ੁਰੂ ਕਰ ਜਾਂਦੀ ਹੈ। ਔਰ ਜੋ ਆਪਣੇ ਪਿਰ ਨੂੰ ਹੀ ਭੁੱਲ ਜਾਏ, ਪਤੀ ਨੂੰ ਹੀ ਭੁੱਲ ਜਾਏ, ਉਸਦਾ ਹਸ਼ਰ ਕੀ ਹੁੰਦਾ ਹੈ? ਬਹੁਤ ਭਿਆਨਕ ਹਸ਼ਰ ਹੁੰਦਾ। ਸੋ ਇੱਕ ਇੱਕ ਨੁਕਤਾ ਇਤਨਾ ਗਹਿਰਾ ਹੈ ਕਿ ਗੁਰੂ ਸਾਹਿਬ ਆਖਦੇ ਹਨ
ਇਹ ਕਾਇਆ ਇਹ ਸਰੀਰ ਜੋ ਤੁਹਾਡੇ ਪਾਸ ਹੈ ਤੁਸੀਂ ਨਹੀਂ ਸਮਝੇ ਇਹ ਵਸਤੂ ਕੀ ਹੈ, ਇਹ ਰੱਬ ਦੀ ਕਾਮਣੀ ਹੈ, ਇਹ ਰੱਬ ਦੀ ਔਰਤ ਹੈ। ਬਸ ਅੱਜ ਇਤਨਾ ਹੀ, ਕਿਉਂਕਿ ਥੋੜੀ ਥੋੜੀ ਜੋ ਵਿਚਾਰ ਹੈ ਉਹ ਡਾਈਜੈਸਟ ਹੋਏਗੀ, ਸਾਡੇ ਅੰਦਰ ਬੈਠੇਗੀ, ਅਸੀਂ ਉਸਨੂੰ ਕੰਜ਼ਿਊਮ ਕਰ ਸਕਾਂਗੇ ਤੇ ਬਾਅਦ ਦੇ ਵਿੱਚ ਰਿਫਲੈਕਟ ਕਰ ਸਕਾਂਗੇ। ਅੱਜ ਦੇ ਕੀਰਤਨ ਦੇ ਨੁਕਤੇ ਮੈਂ ਵਾਪਸ ਦੁਹਰਾ ਦਿੰਦਾ। ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮੇਰੇ ਅੰਦਰ ਹੁਣ ਅਵੇਅਰਨੈਸ ਆ ਗਈ ਹੈ ਕਿ ਕੋਈ ਮੈਨੂੰ ਮਿਲ ਜਾਏ ਜਿਹੜਾ ਮੇਰੀ ਇਸ ਦੇਹੀ ਨੂੰ ਵਾਪਸ ਫਿਰ ਨਾਲ ਮਿਲਾ ਦੇ, ਸਫਲੀ ਕਰਦਾ, ਇਸਨੂੰ ਵਾਪਸ ਸੁਹਾਗਣ ਬਣਾਦਾ। ਕਹਿੰਦੇ ਮੈਂ ਇਹ ਉਸਨੂੰ ਹੀ ਸੌਂਪ ਦੇਣੀ ਚਾਹੁੰਦਾ ਹਾਂ ਕਿ ਤੂੰ ਇਸਦਾ ਮਾਲਕ ਹੋਇਆ, ਤੈਨੂੰ ਦੇ ਦਿੱਤੀ, ਤੈਨੂੰ ਵੇਚ ਦਿੱਤੀ, ਪ੍ਰੋਵਾਈਡਡ ਕਿ ਤੂੰ ਇਹ ਗਾਰੰਟੀ ਕਰ ਕਿ ਤੂੰ ਮੈਨੂੰ ਮੇਰੇ ਪਿਰ ਨਾਲ ਮਿਲਾ ਦੇਂਗਾ, ਮੇਰਾ ਜੀਵਨ ਸਫਲ ਕਰ ਦੇਂਗਾ। ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਬਿਕਾਏ, ਕਿਉਂਕਿ ਨਾਨਕ ਕੰਮ ਨਾ ਆਵੇ ਜਿਸ ਤਨ ਨਾ ਹੀ ਸੱਚਾ ਨਾ ਹੋ। ਜਿਸ ਤਨ ਦੇ ਵਿੱਚ ਸੱਚਾ ਨਾ ਨਹੀਂ ਹੈ ਉਸ ਤਨ ਨੇ ਕਿਸੇ ਕੰਮ ਨਹੀਂ ਆਉਣਾ, ਉਸ ਤਨ ਨੇ ਵਿਕਾਰ ਜਾਣਾ ਹੈ। ਇੱਕ ਪੁਆਇੰਟ ਇਹ। ਦੂਸਰਾ ਪੁਆਇੰਟ ਆਪ ਜੀ ਦੀ ਸੇਵਾ ਚ ਇਹ ਰੱਖਿਆ ਹੈ ਕਿ ਗ੍ਰਿਸਤੀ ਕੌਣ ਹੈ? ਗ੍ਰਿਸਤੀ ਉਹ ਨਹੀਂ ਜੋ ਦੁਨੀਆਂ ਦੇ ਸਵਾਦਾਂ ਦੇ ਵਿੱਚ ਖੋਇਆ ਪਿਆ ਹੈ, ਗ੍ਰਿਸਤੀ ਉਹ ਹੈ ਜਿਹੜਾ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਇੰਦਰੀਆਂ ਦੇ ਸਵਾਦਾਂ ਦੇ ਉੱਤੇ, ਟੇਸਟ ਦੇ ਉੱਤੇ, ਇਹਨਾਂ ਦੀਆਂ ਕਮਜ਼ੋਰੀਆਂ ਦੇ ਉੱਤੇ ਕਹਿੰਦੇ ਮਾਸਟਰੀ ਅਚੀਵ ਕਰਦਾ ਹੈ, ਕੰਟਰੋਲ ਕਰਦਾ ਹੈ ਅਤੇ ਇਹਨਾਂ ਨੂੰ ਜਿੱਤਦਾ ਹੈ। ਅਤੇ ਜਪ ਤਪ ਸੰਜਮ ਭੀਖਿਆ ਕਰੇ, ਇੱਕ ਭੀਖਿਆ ਇੱਕੋ ਹੀ ਜੋ ਉਹ ਦਾਨ ਵਾਹਿਗੁਰੂ ਤੋਂ ਮੰਗਦਾ ਹੈ ਕਿ ਮੈਨੂੰ ਜਪ ਦੇ ਅਤੇ ਤਪ ਦੇ, ਤਪੱਸਿਆ ਦੇ, ਤਾਂ ਕਿ ਮੈਂ ਮਿਹਨਤ ਕਰ ਸਕਾਂ। ਪੁੰਨਦਾਨ ਕਾ ਕਰੇ ਸਰੀਰ, ਆਪਣੇ ਸਰੀਰ ਨੂੰ ਪੁੰਨਦਾਨ ਦਾ ਹੀ ਇੱਕ ਰੂਪ ਬਣਾ ਲਵੇ ਬਸ, ਕਿ ਇਸ ਸਰੀਰ ਦੇ ਨਾਲ ਉਸਨੇ ਪੁੰਨਦਾਨ ਤੋਂ ਭਾਵ ਹੈ ਸੇਵਾ ਅਤੇ ਪਰਉਪਕਾਰ ਅਤੇ ਦੂਸਰਿਆਂ ਦੇ ਕੰਮ ਆਉਣਾ। ਅਗਰ ਇਹ ਸਰੀਰ ਦੂਸਰਿਆਂ ਦੇ ਕੰਮ ਨਹੀਂ ਆਉਂਦਾ ਇਹ ਵਿਕਾਰ। ਇਹ ਨੁਕਤਾ। ਔਰ ਤੀਸਰਾ ਨੁਕਤਾ ਜੋ 13 ਨੁਕਤੇ ਸ਼ੁਰੂ ਕੀਤੇ ਹੋਏ ਹਨ, ਅੱਜ ਉਹਨਾਂ 13 ਨੁਕਤਿਆਂ ਦੇ ਵਿੱਚੋਂ ਤੀਸਰਾ ਨੁਕਤਾ ਆਪ ਜੀ ਦੀ ਸੇਵਾ ਚ ਇਹ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਇਹ ਉਸਦੀ ਔਰਤ ਹੈ, ਇਸ ਨੂੰ ਉਸਦੇ ਨਾਲੋਂ ਅਗਰ ਵਿਛੋੜ ਦਿਓਗੇ ਇਹ ਘੁੰਮਲਾ ਜਾਏਗੀ, ਇਹ ਮਰ ਜਾਏਗੀ, ਇਹ ਰੋਏਗੀ, ਇਹ ਗਮਗੀਨ ਹੋਏਗੀ, ਇਹ ਉਦਾਸ ਹੋਏਗੀ। ਫੁੱਲ ਚੁੱਕ ਦੀ ਚਿਮਾ ਆਓ, ਇੱਕ ਵਾਰ ਇਸ ਪੰਕਤੀ ਨੂੰ ਫਿਰ ਗਾਓ।

ਕਿ ਹੇ ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ। ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਿਹਾ, ਜਿਹਦੇ ਆਸਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆਂ ਹੀ ਮਾਰ ਛੱਡਿਆ। ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ। ਤੂੰ ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ। ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਵੀ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆਂ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਤੂੰ ਇਹ ਅਰਦਾਸ ਕਰਿਆ ਕਰ ਕਿ ਇਹੂ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਅ ਹੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਤ੍ਰੋਹੋ ਇਹੂ ਜੁਗਤ ਬਿਆਨੇ ਕਈ ਜਨਮ। ਨਾਨਕ ਰਾਖ ਦਿਓ ਹੇ ਨਿਰੰਕਾਰ, ਮੰਦੇ ਹਾਂ ਚੰਗੇ ਹਾਂ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ ਗੁਰੂ ਕਾ ਸਿੱਖ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਗ੍ਰਾਸ ਭਗਤੀ ਕਰਨ ਵਾਲਾ, ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ ਹੈ। ਇੱਕ ਛਾਇਆਦਾਰ ਬ੍ਰਿਸ਼ ਹੈ, ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ ਹੈ। ਹੇ ਨਿਰੰਕਾਰ, ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ। ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ? ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ, ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਦਿੱਤਾ ਹੈ, ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋਂ ਮਸੰਦ ਨੇ ਦਸਵੰਦ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ, ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ, ਕਿਹੜਾ ਸਿੱਖ ਨੂੰ ਪਤਾ ਲੱਗਣਾ? ਸਿੱਖ ਨੂੰ ਸੁਨੇਹਾ ਭੇਜ ਦਿੱਤਾ, ਸਿੱਖਾ ਗੁਰੂ ਨੇ ਬੜੀਆਂ ਸ਼ੀਸ਼ਾਂ ਤੈਨੂੰ ਦਿੱਤੀਆਂ ਹਨ, ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਹੈ, ਤੇਰੀ ਦਸਵੰਦ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ, ਮਨ ਵਿੱਚ ਬੈਰਾਗ ਆਇਆ, ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ। ਜਦੋਂ ਚੇਤੋਂ ਮਸੰਦ ਨੇ ਵੇਖਿਆ ਬਈ ਇਹ ਆ ਗਿਆ, ਕਿਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ, ਵੇਖਦਾ 14 ਲੋਕਾਂ ਨੂੰ ਘੱਟ ਘੱਟ ਕੇ, ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭ ਕੁਝ ਜਾਣਦਾ, ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ, ਇਹ ਪਹਿਰੇਦਾਰ ਵਾਪਸ ਭੇਜ ਦਿੰਦਾ, ਜਾ ਗੁਰੂ ਕਾ ਹੁਕਮ ਨਹੀਂ ਅਜੇ। ਚੇਤੋਂ ਮਿਲਿਆ, ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ, ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ। ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ ਉਸ ਨੂੰ ਬੁਲਾ ਕੇ ਲਿਆ। ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਇਹ ਨਿਰੰਕਾਰ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇਖ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਡੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ ਆਹੂ ਜੁਗਤ

0: ਕੇ ਸੇਵਾ ਦਾਤ ਜਿਸ ਨੂੰ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜਿਆ, ਜਾ ਭਾਈ ਮੇਰਾ ਸਿੱਖ ਬੈਠਾ, ਨੇਤਰਾਂ ਤੋਂ ਜਲ ਵਹਾ ਰਿਹਾ ਤੇ ਉਸ ਨੂੰ ਲੈ ਕੇ ਆ। ਉਹ ਮੇਰੇ ਦਰਸ਼ਨਾਂ ਲਈ ਤੜਪ ਰਿਹਾ, ਮੈਂ ਉਸਦੇ ਦਰਸ਼ਨਾਂ ਲਈ ਤੜਪ ਰਿਹਾ, ਕਿਉਂਕਿ ਪਿਆਰ ਵਾਲਿਆਂ ਲਈ ਗੁਰੂ ਆਪ ਦਰਸ਼ਨਾਂ ਲਈ ਤੜਪਦਾ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਗੁਰੂ ਦੇ ਪਾਸੇ ਇੱਕ ਕਦਮ ਰੱਖਦਾ, ਗੁਰੂ ਕਰੋੜ ਗੁਣਾ ਅੱਗੋਂ ਲੈਣ ਲਈ ਆ ਰਿਹਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਇੱਕ ਵਾਰੀ ਯਾਦ ਕਰਦਾ, ਗੁਰੂ ਬਾਰੰਬਾਰ ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ। ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਿਹਾ? ਅਖੇ ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਸ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ, ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਰਿਹਾ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ। ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ ਵੀ ਮੇਰੇ ਲਈ ਕੀ ਲਿਆਇਆ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਨਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਦ ਵੀ ਭੇਜਿਆ ਸੀ ਤੇ ਇੱਕ ਜੜਾਊ, ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਦ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਦ ਦੀ ਮਾਇਆ ਤਾਂ ਪਹੁੰਚ ਗਈ ਹੈ, ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ। ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਦ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ ਤਾਂ ਬੇਸ਼ੱਕ ਤੂੰ ਰੱਖ ਲਵੀ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ, ਉਹਨੇ ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ ਅਸੀਂ ਕਿਵੇਂ ਇਹ ਕੰਮ ਕਰ ਸਕਾਂਗੇ? ਉਚਾਰਨ ਕਰੋ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋ ਗੁਰੂ ਨਾਨਕ ਦੇ ਦਰ ਤੇ ਕੋਈ ਘਾਟ ਨਹੀਂ, ਤੂੰ ਰੱਖ ਲਈ, ਪਰ ਇੱਕ ਵਾਰ ਵਿਖਾ ਤਾਂ ਦੇ। ਕਹਿੰਦਾ ਜੀ ਸਿੱਖ ਝੂਠ ਬੋਲ ਰਿਹਾ ਮਹਾਰਾਜ, ਤੁਸੀਂ ਮੈਨੂੰ ਚੋਰ ਸਮਝ ਲਿਆ। ਹਜ਼ੂਰ ਕਹਿਣ ਲੱਗੇ, ਸਾਨੂੰ ਪਤਾ ਹੈ ਜਿੱਥੇ ਤੂੰ ਰੱਖਿਆ ਹੋਇਆ, ਪੰਜ ਸਿੱਖ ਭੇਜੇ, ਜਾਓ ਚੇਤੋਂ ਦੇ ਘਰ, ਉੱਪਰ ਚਬਾਰੇ ਤੇ ਜਾ ਕੇ ਅਲਮਾਰੀ ਦਾ ਤਾਲਾ ਤੋੜ ਦੇਣਾ, ਉੱਥੇ ਜੜਾਊ ਚੂੜਾ ਪਿਆ ਹੋਵੇਗਾ, ਲਿਆਓ। ਝੱਟ ਸਿੱਖ ਗਏ, ਜਾ ਕੇ ਚੂੜਾ ਲਿਆਏ, ਸਿੱਖ ਦਾ ਰਿਦਾ ਠਰ ਗਿਆ। ਉਹ ਸਿੱਖਾ, ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ, ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ। ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਉਹ ਆਪਣਾ ਕੀਤਾ ਆਪ ਪਾਵੇਗਾ, ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ। ਪਰ ਸਿੱਖ ਫਿਰ ਵੀ ਅਰਦਾਸ ਕਰਦਾ ਹੈ, ਕਹਿੰਦਾ ਹੇ ਨਿਰੰਕਾਰ, ਅਸੀਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਹੋ ਗਿਆ ਭੁੱਲਾਂ ਕਰਦਿਆਂ, ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਨੂੰ ਬਖਸ਼ ਲਓ। ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗੱਲ ਨਾਲ ਲਾ ਕੇ ਲੋਕ ਪਰਲੋਕ ਸੁਆ

ਸਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਸ ਜਗ ਤੱਕ ਐਤਕਾਰ ਵੰਡੀਐ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਐ ਮੂਰਖ ਹੈ ਨਾ।

ਕਰਨਾ ਕਿਉਂ ਕਲਾ ਪੇ ਹਿਤੇ ਧਾਰੀਐ ਦੇਖੇ ਕੀਤਾ ਆਪਣਾ ਦਰਖਚੀ ਪੱਕੀ ਸਾਰੀ ਹੈ ਜੋ ਆ ਸੋ ਚਲਸੀ ਸਭ ਕੋਏ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਆਪਣਾ ਸਾਕਾਰ ਬੁਰੀ ਕਿਉਂ ਕਾਲੀਏ, ਮੰਦਾ ਮੂੰਹ ਨਾ ਕਿਚੇ ਦਿਲ ਮੀਂ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਛ ਲਾਹੇ ਉਪਰ ਕਾਲੀਏ।

ਤੋਂ ਸਾਡੇ ਬਸਤਰ ਫੜ, ਅਸੀਂ ਵੇਈ ਨਦੀ ਵਿੱਚ ਇਸ਼ਨਾਨ ਕਰਾਂ। ਮਰਦਾਨੇ ਨੇ ਬਸਤਰ ਪਕੜੇ, ਹਜ਼ੂਰ ਵੇਈ ਨਦੀ ਵਿੱਚ ਪ੍ਰਵੇਸ਼ ਕਰਦੇ ਹਨ, ਚੁੱਭੀ ਮਾਰਦੇ ਹਨ। ਪੈਰੀ ਸਾਧ ਸੰਗਤ ਬਾਹਰ ਨਹੀਂ ਨਿਕਲੇ, ਆਖੋ ਸ੍ਰੀ ਬਾਬੇ ਨੇ ਐਸੀ ਚੁੱਭੀ ਮਾਰੀ। ਮਰਦਾਨਾ ਬੜਾ ਚਿਰ ਉਡੀਕਦਾ ਰਿਹਾ, ਪਾਤਸ਼ਾਹ ਹੁਣ ਬਾਹਰ ਆਉਂਦੇ ਹਨ, ਹੁਣ ਪਾਣੀ ਵਿੱਚੋਂ ਬਾਹਰ ਨਿਕਲਦੇ, ਪਰ ਹਜ਼ੂਰ ਨਿਕਲੇ। ਮਰਦਾਨਾ ਨਦੀ ਦੇ ਕੰਢੇ ਤੇ ਕਦੇ ਇਧਰ ਭੱਜਿਆ ਜਾਂਦਾ, ਬਾਬਾ ਕਿਧਰ ਗਏ ਹੋ, ਕਦੇ ਇਧਰ ਭੱਜਿਆ। ਦਿਨ ਚੜ ਗਿਆ, ਅਜੇ ਵੀ ਬਾਬਾ ਬਾਹਰ ਗਿਆ। ਕਹਿਰੀ ਸਾਧ ਸੰਗਤ ਬੇਬੇ ਨਾਨਕੀ ਨੂੰ ਜਾ ਕੇ ਲੋਕਾਂ ਨੇ ਕਿਹਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਾਲਿਆਂ ਨੇ ਜਾ ਕੇ ਕਿਹਾ, ਬੇਬੇ ਤੇਰੇ ਵੀਰ ਨੇ ਵੇਈ ਨਦੀ ਵਿੱਚ ਚੁੱਭੀ ਮਾਰੀ ਹੈ, ਬਾਹਰ ਨਹੀਂ ਆਇਆ। ਪ੍ਰੇਮੀ ਤੋਂ ਅੱਖਾਂ ਵਿੱਚੋਂ ਪਾਣੀ ਵਹਾ ਰਹੇ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਸੀ, ਉਹਨਾਂ ਦੇ ਅੱਖਾਂ ਵਿੱਚੋਂ ਤੋਂ ਪਿਆਰ ਦੇ ਆਸੂ ਜਾ ਰਹੇ ਹਨ। ਪਰ ਜੋ ਲੋਕ ਨੁਕਤਾਚੀਨ ਸਨ, ਨਾਸਤਕ ਸਨ, ਉਹਨਾਂ ਨੇ ਕਿਹਾ, ਗੁਰੂ ਨਾਨਕ ਡੁੱਬ ਗਏ, ਆਖੋ ਸ੍ਰੀ ਦੌਲਤ ਖਾਨ ਨਾਲ ਹਿਸਾਬ ਕਿਤਾਬ ਕਰਨਾ ਸੀ ਮੋਦੀਖਾਨੇ ਦਾ, ਮੋਦੀਖਾਨਾ ਗਰੀਬਾਂ ਨੂੰ ਲੁਟਾ ਦਿੱਤਾ ਹੈ। ਇਸ ਭਾਈਏ ਜਰਾਮ ਨੂੰ ਵੀ ਬੜੀ ਉਦਾਸੀ, ਪਰ ਬੇਬੇ ਨਾਨਕੀ ਨੇ ਕਿਹਾ, ਤੁਸੀਂ ਉਦਾਸ ਨਾ ਹੋਵੋ। ਨਾਨਕੀ ਤਲਵੰਡੀ ਤੋਂ ਨਾਲ ਲੈ ਕੇ ਆਇਆ ਸਾ ਨਾਨਕ ਨੂੰ, ਮੈਂ ਤੇ ਕਾਲੂ ਨੇ ਕਿਹਾ ਸੀ ਜੈਰਾਮ ਇਸ ਨੂੰ ਕਿਸੇ ਕੰਮ ਲਾਓ, ਮੋਦੀਖਾਨਾ ਲੈ ਦਿੱਤਾ। ਪਰ ਅੱਜ ਪਤਾ ਨਹੀਂ ਕੀ ਹੋਇਆ, ਬੇਬੇ ਨੇ ਕਿਹਾ, ਨਹੀਂ ਤੁਸੀਂ ਉਦਾਸ ਨਾ ਹੋ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਸਤੇ ਆਇਆ। ਕਿਸੇ ਮਹਾਂਪੁਰਸ਼ ਨੇ ਲਿਖਿਆ, ਚੰਦਰਮਾ ਦੀ ਮਿਸਾਲ ਦਿੱਤੀ ਹੈ ਗੁਰੂ ਦੀ, ਵੀ ਚੰਦਰਮਾ ਕੀ ਕਰਦਾ ਤੇ ਗੁਰੂ ਕੀ ਕਰਦਾ। ਤੂੰ ਲਿਖਿਆ, ਕਾਲੂ ਚੰਦ ਦਿਆ ਨੂਰ ਭਰੇ ਚੰਨਾ, ਚੰਨੋ ਸੌ ਗੁਣਾ ਵੱਧ ਲਿਸ਼ਕਾਰਦਾ ਏ, ਚੜੇ ਚੰਦ ਤਾਂ ਡੁੱਬਦਾ ਤਾਰਿਆਂ ਨੂੰ, ਤੂੰ ਤਾਂ ਡੁੱਬਿਆ ਹੋਏ ਨੂੰ ਤਾਰਦਾ। ਚੰਦਰਮਾ ਚੜ ਜਾਏ ਤਾਰਿਆਂ ਦੀ ਲੋਹ ਮੱਧਮ ਪੈ ਜਾਂਦੀ, ਫਿਰ ਚੰਦਰਮਾ ਦੁਨੀਆਂ ਨੂੰ ਰੋਸ਼ਨੀ ਦਿੰਦਾ ਤੇ ਮੱਥੇ ਤੇ ਕਾਲਕ ਲੱਗੀ, ਸਿਆਹੀ ਆਪਣੀ ਚੰਨ ਤੋਂ ਨਹੀਂ ਲੈਂਦੀ, ਤੂੰ ਲੱਖਾਂ ਦੀ ਸਿਆਹੀ ਉਤਾਰਦਾ ਏ। ਫਿਰ ਉੱਚਾ ਵਸਣਾ ਅਰਸ਼ ਦੇ ਕਿੰਗਰੇ ਤੇ, ਪਰ ਨੀਵਿਆਂ ਤੇ ਚਾਤੀ ਮਾਰਦਾ। ਪੈਰੀ ਸਾਧ ਸੰਗਤ ਸਾਰੇ ਸੁਲਤਾਨਪੁਰ ਚ ਬੜਾ ਪ੍ਰਾਪੇਗੰਡਾ ਹੋ ਰਿਹਾ, ਆਖਿਰਕਾਰ ਹਜ਼ੂਰ ਵੇਈ ਨਦੀ ਦੇ ਵਿੱਚ ਵੀ ਮਾਰ ਕੇ ਕਿੱਥੇ ਪਹੁੰਚੇ, ਸੱਚਖੰਡ ਪਹੁੰਚੇ। ਅੱਗੇ ਨੂਰ ਹੀ ਨੂਰ ਹੈ, ਸੱਚਖੰਡ ਦੇ ਦਰਵਾਜ਼ੇ ਅੱਗੇ ਹਜ਼ੂਰ ਨੇ ਤੱਕਿਆ, ਲਖਾਈ ਮੁਹੰਮਦ, ਲਖਾਈ ਰਾਮਚੰਦ, ਲਖਾਈ ਕ੍ਰਿਸ਼ਨ, ਲਖਾਈ ਗੋਰਖ, ਲਖਾਈ ਦੇਵੀ ਦੇਵਤੇ ਖੜੋਤੇ। ਉਹ ਸਾਹਿਬਾਂ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ, ਜਿਤ ਦਰ ਲਖ ਮੁਹੰਮਦਾਂ, ਲਖ ਬ੍ਰਹਮਾ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀਆਂ, ਲੱਖ ਰਾਹੀ ਲੱਖ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੋਂ ਦਰਜ ਨਹੀਂ ਹੈ, ਪਰ ਭਾਈ ਬਾਲੇ ਵਾਲੀ ਸਾਖੀ ਵਿੱਚ ਲਿਖੇ ਹਜ਼ੂਰ
ਸੱਚਖੰਡ ਦੇ ਦਰਵਾਜ਼ੇ ਥਾਣੀ ਅੰਦਰ ਚਲੇ ਗਏ, ਉਸ ਜੋਤ ਵਿੱਚ ਜਾ ਕੇ ਲੀਨ ਹੋ। ਥੋੜੇ ਸਮੇਂ ਦੇ ਬਾਅਦ ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ, ਆਵਾਜ਼ ਆਈ, ਐ ਨਾਨਕ ਤੁਹਾਨੂੰ ਮਾਤ ਲੋਕ ਚ ਭੇਜਿਆ ਸੀ ਕਲਯੁਗੀ ਜੀਵਾਂ ਦੇ ਉਦਾਹਰਣ, ਮੈਂ ਇਹਨਾਂ ਨੂੰ ਮਾਤ ਲੋਕ ਚ ਭੇਜਿਆ ਸੀ ਕਿ ਜਾ ਕੇ ਮੇਰਾ ਨਾਂ ਜਪਾਉਣਾ, ਪਰ ਇਹਨਾਂ ਨੇ ਮੇਰਾ ਨਾਮ ਨਹੀਂ ਜਪਾਇਆ, ਆਪਣਾ ਨਾਮ ਜਪਾਇਆ। ਆਪਣਾ ਤੋਂ ਕੀ, ਆਪਣੀਆਂ ਜਨਾਨੀਆਂ ਦਾ ਨਾਮ ਜਪਾਇਆ ਇਹਨਾਂ ਨੇ ਮਾਤ ਲੋਕ। ਇਸ ਵਾਸਤੇ ਇਹ ਮੇਰੇ ਦਰਵਾਜ਼ੇ ਤੱਕ ਤਾਂ ਪਹੁੰਚ ਗਏ ਹਨ, ਮੇਰੇ ਵਿੱਚ ਲੀਨ ਨਹੀਂ ਹੋ ਸਕ। ਤੋ ਪਿਆਰੀ ਸਾਧ ਸੰਗਤ, ਇਹ ਸਾਖੀ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੀ ਪਵਿੱਤਰ ਪਾਵਨ ਰਸਮਾਂ ਦੁਆਰਾ ਸੁਣਾਉਂਦੇ ਸਨ। ਹਜ਼ੂਰ ਨੇ ਦੋਵੇਂ ਹੱਥ ਉਸ ਵੇਲੇ ਆਵਾਜ਼ ਆਈ, ਕਿਹੜੀ ਆਵਾਜ਼?

ਰਸਨਾ ਖਾਲੀ ਨਾ ਰਵੇ। ਸੱਚਖੰਡ ਵਿੱਚੋਂ ਇਹ ਨਾਮ ਜੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਖਸ਼ਿਸ਼ ਹੋ ਰਹੀ ਹੈ, ਉਹ ਕਿਹੜਾ ਨਾਮ ਸੀ?

ਨੇ, ਇਹ ਨਾਮ ਦੁਨੀਆਂ ਨੂੰ ਦਿੱਤਾ। ਇੱਕ ਓਮਕਾਰ ਵਾਹਿਗੁਰੂ ਇੱਕ ਹੈ, ਸਤ ਨਾਮ ਉਹਦਾ ਨਾਮ ਸਤ, ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ, ਨਿਰਭਉ ਉਹਨੂੰ ਕਿਸੇ ਦਾ ਭੈ ਨਹੀਂ, ਨਿਰਵੈਰ ਉਹਨੂੰ ਕਿਸੇ ਨਾਲ ਵੈਰ ਨਹੀਂ, ਅਕਾਲ ਮੂਰਤ ਕਾਲ ਤੂੰ ਰਹਿਤ, ਅਜੂਨੀ ਜੂਨੀਆਂ ਤੂੰ ਵੀ ਰਹਿਤ, ਸਵੈ ਭੰਗੋ ਦਾ ਸੁਤੇ ਪ੍ਰਕਾਸ਼ ਹੈ। ਪਰ ਇਹ ਮਿਲੇਗਾ ਕਿਸ ਤਰ੍ਹਾਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਬਾਬਾ ਜੀ ਵਚਨ ਕਰਦੇ ਸਨ, ਇਹ ਨਾਮ ਪ੍ਰਾਪਤ ਕਰਕੇ ਹਜ਼ੂਰ ਦੀ ਸਮਾਧੀ ਲੱਗ ਗਈ, ਆਵਾਜ਼ ਆਈ, ਨਾਨਕ ਜੀ ਕੀ ਕਰ ਰਹੇ ਹੋ? ਤਾਂ ਹਜ਼ੂਰ ਨੇ ਪਿਆਰ ਨਾਲ ਕਿਹਾ, ਜਪ ਜਪ। ਵਾਹਿਗੁਰੂ ਮੈਂ ਜਪ ਰਿਹਾ। ਕੀ

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ। ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ। ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ। ਦੁਨੀਆਂ ਆ ਗਈ, ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਹਜ਼ੂਰ ਕਹਿਣ ਲੱਗੇ ਮਰਦਾਨਿਆਂ ਸੱਚਖੰਡ ਗਏ ਸਾਂ। ਸੱਚਖੰਡ, ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਰੁੱਸ ਕਿਉਂ ਗਏ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨੇ ਤੂੰ ਵੀ, ਮੈਂ ਕਿਵੇਂ ਦੀ ਅੜੀਆਂ ਕਰ ਬਹਿੰਦਾ ਸੀ, ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ, ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਹਜ਼ੂਰ ਕਹਿਣ ਲੱਗੇ ਮਰਦਾਨਿਆਂ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨਿਆਂ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰੋਗੇ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾਓ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜ ਹੀ ਨਹੀਂ ਲੈ ਗਿਆ ਖੁਦਰੀ ਵਾਰੀ। ਮਰਦਾਨਾ ਚਰਨਾ ਤੇ ਪਾਤਸ਼ਾਹ ਜਿਵੇਂ ਤੇਰੀ ਤੋ ਪਿਆਰੀ ਸਾਧ ਸੰਗਤ, ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀਤੀ। ਰੋੜਾ ਉਤੇ ਬਹਿ ਡਿਸਟ੍ਰਿਕਟ ਗੁਜਰਾਂ ਵਾਲਾ ਜ਼ਿਲ੍ਹਾ ਪਾਕਿਸਤਾਨ ਚਲਾ ਗਿਆ। ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ। ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ, ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ, ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਇਆ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ, ਰੁਕਦਾ ਹੀ ਨਹੀਂ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ, ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ, ਮਹਾਰਾਜ ਇਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈ ਆ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ, ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸ੍ਰੀ ਤੋਂ ਗੁਰੂ ਘਰ ਵਿੱਚ ਪ੍ਰੈਕਟੀਕਲ ਜੀਵਨ, ਇਸ ਵਾਸਤੇ ਕੱਲ ਨਹੀਂ ਸੀ,
ਤੋਂ ਬਾਬੇ ਨੇ ਮਹਾਨ ਘਾਲਣਾ ਕਾਲੀ ਨਾਮ ਰੂਪੀ ਦੁੱਧ ਨੂੰ ਆਪਣੀ ਕਮਾਈ ਨਾਲ ਰਿੜ ਕੇ ਸਾਰਾ ਗੁਰਮਤ ਪ੍ਰਗਟ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕਾ ਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਯਾਦ ਰੱਖੋ, ਤਪੱਸਿਆ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਬੱਚੇ ਨੇ ਇੱਕ ਕਲਾਸ ਪੜ੍ਹਨੀ ਹੋਵੇ, ਸਾਰਾ ਸਾਲ ਉਹਨੂੰ ਤਪੱਸਿਆ ਕਰਨੀ ਪੈਂਦੀ। ਇਸੇ ਤਰ੍ਹਾਂ ਗੁਰਮਤ ਦੀ ਵੀ ਪੜ੍ਹਾਈ ਹੈ, ਇਹਦੇ ਵਾਸਤੇ ਤਪੱਸਿਆ, ਭਾਰੀ ਕਰੀ ਤਪੱਸਿਆ, ਬੜੇ ਪਾਕ ਹਰਸ਼ੋ ਬਨ ਆਈ। ਭਾਈ ਸਾਹਿਬ ਜੀ ਕਹਿੰਦੇ, ਬਾਬਾ ਪਹਿਲਾ ਸੱਚਖੰਡ ਨਾਉ ਨਿਤ ਨਾਮ ਗਰੀਬੀ ਪਰ, ਇਹ ਨਾਮ ਪਹਿਲੀ ਪੌੜੀ, ਪਹਿਲੀ ਪੌੜੀ ਇਹ ਮੂਲ ਮੰਤਰ ਹੈ। ਫਿਰ ਪਹਿਲੀ ਪੌੜੀ ਨਾਨਕ ਉਸੀ ਵੀ ਸੱਚ ਤੱਕ ਪੜ੍ਹਨੀ ਹੈ, ਕਈ ਗੁਰਪ੍ਰਸਾਦ ਤੱਕ ਪੜ੍ਹਦੇ। ਬਾਬਾ ਜੀ ਵਚਨ ਕਰਦੇ ਸਨ, ਗੁਰਪ੍ਰਸਾਦ ਤੱਕ ਨਿਰਗੁਣ ਦਾ ਮੰਤਰ, ਪਰ ਆਪਾਂ ਸਰਗੁਣ ਦੇ ਸਿੱਖ, ਨਿਰਗੁਣ ਨਿਰੰਕਾਰ ਹਰ ਜਗ੍ਹਾ ਹੈ, ਸਰਗੁਣ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਨਾਨਕ, ਸਾਡਾ ਗੁਰੂ ਗੁਰੂ ਨਾਨਕ। ਬਾਬਾ ਜੀ ਬਚਨ ਕਰਦੇ ਸਨ, ਜਿਸ ਨਾਮ ਵਿਚ ਗੁਰੂ ਦਾ ਨਾਮ ਨਹੀਂ ਆਉਂਦਾ ਉਹ ਨਾਮ ਹੀ ਅਧੂਰਾ ਹੈ, ਆਖੋ ਸ੍ਰੀ ਹਰਿ। ਕਿਉਂਕਿ ਅਸੀਂ ਤਾਂ ਗੁਰੂ ਤੱਕ ਮੂਲ ਮੰਤਰ ਦਾ ਚਾਰ ਤੇ ਗੁਰਮੰਤਰ ਵਾਹਿਗੁਰੂ ਸ਼ਬਦ ਆਓ ਪਿਆਰੀ ਸਾਸ ਆਓ ਵੱਡਿਆ ਭਾਗਾਂ ਵਾਲੇ ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਲਗਾਤਾਰ ਕਈਆਂ ਦਿਨਾਂ ਤੋਂ ਦੋ ਵੇਲੇ ਗੁਰੂ ਕੀ ਹਜ਼ੂਰੀ ਜੁੜ ਕੇ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਤੇ ਰਾਤ ਨੂੰ ਵੀ ਆ ਕੇ ਜੁੜੇ। ਤਕਰੀਬਨ 10 ਦਿਨ ਇਹ ਕੀਰਤਨ ਦਾ ਪ੍ਰਵਾਹ ਚੱਲਿਆ, ਜਿਨ੍ਹਾਂ ਦੇ ਭਾਗਾਂ ਵਿੱਚ ਭਾਗਹੀਣ ਆ ਹੀ ਨਹੀਂ ਸਕੇ, ਆਖੋ ਸ੍ਰੀ ਹਰਿ। ਕਿਉਂਕਿ ਵਿਣ ਭਾਗਾਂ ਸਤਸੰਗ ਨਾਲ ਭਾਗ ਜਾਗਣ ਤਾਂ ਇਹ ਦਾਤ ਮਿਲ, ਇਹ ਭਾਗ ਨਹੀਂ ਜਾਗੇ ਬਾਹਰ ਵੀ ਲੰਘ ਜਾਏਗਾ, ਅੰਦਰ ਆ ਹੀ ਨਹੀਂ ਸਕਦਾ। ਬਾਬਾ ਜੀ ਬਚਨ ਕਰਦੇ, ਆਪ ਜੀ ਨੇ ਕਮਾਈ ਕੀਤੀ ਹੈ, ਗੁਰੂ ਨੂੰ ਸੁਣਿਆ ਵੀ ਹੈ, ਗਾਵਿਆ ਵੀ ਹੈ। ਤੋ ਆਓ ਅਰਦਾਸ ਕਰੀਏ, ਪਾਤਸ਼ਾਹ ਇਤਨੇ ਦਿਨ ਹਾਜ਼ਰੀਆਂ ਭਰੀਆਂ, ਜੋ ਕੁਝ ਸੁਣਿਆ ਹੈ ਗਾਵਿਆ ਹੈ ਉਹਦੇ ਉੱਤੇ ਅਮਲ ਕਰ। ਇਹ ਨਾ ਵੀ ਇਧਰੋਂ ਸੁਣ ਕੇ ਇਧਰੋਂ ਕੱਢ ਦੇ, ਉਹਦਾ ਫਲ ਬੜਾ ਥੋੜਾ। ਪੂਰਨ ਫਲ ਕਿਸਦਾ ਹੈ? ਗਾਵੀਏ, ਸੁਣੀਏ, ਮਨ ਰੱਖੀ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਜੋ ਕੋਈ ਸੁਣਿਆ ਹੈ ਉਹਦੀ ਕਮਾਈ ਕਰਨੀ। ਬਹੁਤੀ ਕਰਾਂਗੇ ਬਹੁਤੀ, ਨਹੀਂ ਤਾਂ ਥੋੜੀ ਬਹੁਤੀ ਕਮਾਈ ਕਰੀਏ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੀਏ। ਕੱਲੇ ਆਏ ਆ, ਜਦੋਂ ਕੱਲੇ ਹੀ ਤੁਰ ਜਾਂਦੇ, ਇਕਾਂਤ ਚ ਬਹਿ ਕੇ ਜਿਤਨਾ ਸਮਾਂ ਮਿਲ ਸਕੇ ਮੂਲ ਮੰਤਰ ਦਾ ਜਾਪ ਕਰੇ। ਪਹਿਲੀ ਪੌੜੀ ਇਹ ਮਹਾਂਮੰਤ। ਬਾਬਾ ਜੀ ਵਚਨ ਕਰਦੇ ਸਨ, ਜਿਤਨੇ ਵੀ ਧਰਮ ਹਨ, ਜਿਤਨੇ ਵੀ ਮੰਤਰ ਹਨ, ਇਹ ਸਭ ਤੋਂ ਮਹਾਂਮੰਤਰ ਹੈ ਪਹਿਲੀ ਪੌੜੀ। ਇਹਦਾ ਜਾਪ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ, ਇਕਾਂਤ ਚ ਬਹਿ, ਘਰ ਚ ਹੀ ਬਹਿ ਕੇ। ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪ੍ਰਕਾਸ਼ ਹੈ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਨਿਤਨੇਮ ਕਰਿਆ। ਜੇ ਸੁਖਮਨੀ ਸਾਹਿਬ ਪੜ੍ਹਨੀ ਹੈ ਸਨਮੁਖ, ਬਾਬਾ ਜੀ ਬਚਨ ਕਰਦੇ ਸਨ, ਅੰਮ੍ਰਿਤ ਵੇਲੇ ਜਿਸ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਜੋ ਕੁਝ ਕਰਨਾ ਹੈ ਗੁਰੂ ਦੀ ਹਜ਼ੂਰੀ ਚ ਕਰ, ਜੋ ਕੁਝ ਕਰੀ ਸੋ ਤੇਰੇ ਹਜ਼ੂਰ। ਸਤਿਗੁਰੂ ਤਾਂ ਉਸ ਵੇਲੇ ਆਪਣੇ ਆਨੰਦ ਚ ਬੈਠੇ ਆਉਂਦੇ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਨਹੀਂ ਵੀ ਗੁਰੂ ਸਾਹਿਬ ਤੋਂ ਪਾਠ ਸ਼ੁਰੂ। ਕਈ ਪ੍ਰੇਮੀ ਤਾਂ ਪਾਠ ਕਰੀ ਜਾਂਦੇ ਹਨ, ਮੂੰਹ ਤੇ ਪੱਲਾ ਨਹੀਂ ਲੈਂਦੇ, ਸਾਰੀਆਂ ਥੁੱਕਾਂ ਗੁਰੂ ਤੇ ਸਪੈਂਦੀਆਂ, ਏਡਾ ਪਾਪ ਕਰਦੇ, ਏਡੀ ਭੁੱਲ ਕਰਦੇ। ਇੱਕ ਤਾਂ ਮੂੰਹ ਤੇ ਪੱਲਾ ਲੈ ਕੇ ਪਾਠ ਕਰਿਆ ਕਰੋ, ਦੂਜਾ ਅੰਮ੍ਰਿਤ ਵੇਲੇ ਜੋ ਨਿਤ ਨੇ, ਇਹ ਅਖੰਡ ਪਾਠ ਹੈ ਤਾਂ ਠੀਕ ਹੈ, ਸਹਿਜ ਪਾਠ ਹੋ ਰਿਹਾ ਠੀਕ ਹੈ, ਪਰ ਜੇ ਨਿਤਨੇਮ ਕਰਨਾ ਹੈ ਬਾਬਾ ਜੀ ਬਚਨ ਕਰਦੇ ਸਨ, ਤਾਂ ਗੁਰੂ ਨੂੰ ਸੁਣਾਉਣਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਕੇ ਫਿਰ ਜੋ ਨਿਤਨੇਮ ਕਰਾਂਗੇ, ਸ਼ਰਧਾ ਇਹ ਹੋਵੇ ਵੀ ਮੇਰਾ ਗੁਰੂ ਸੁਣ ਰਿਹਾ ਹੈ, ਉਹ ਹਾਜ਼ਰੀ ਪ੍ਰਵਾਨ ਹੋਵੇਗੀ। ਤੋ ਮੇਰੇ ਕਹਿਣ ਦਾ ਮਕਸਦ, ਅੱਜ ਸੇਵਕਾਂ ਨੇ ਚਲਾ ਜਾਣਾ ਹੈ, ਕਈ ਬੱਚੀਆਂ ਭਾਈ ਸਾਹਿਬ ਫਿਰ ਕਦ ਆਉਗੇ, ਇਹ ਮੇਰੇ ਗੁਰੂ ਦੇ ਹੱਥ ਹੈ, ਮੇਰੇ ਵਾਸਤੇ ਗੱਲ ਨਹੀਂ। ਤੋ ਜੋ ਕੁਛ ਅਸੀਂ ਲਾਭ ਲਿਆ ਹੈ ਇਹਦੇ ਨਾਲ ਕੋਸ਼ਿਸ਼ ਇਹ ਕਰੀਏ
ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਹਰ ਲੈਣੇ ਸੁੱਖਾਂ ਦੀ ਦਾਤ ਮਿਲੇ ਉਹ ਨਾਲ ਹੀ ਜੋ ਕੁਛ ਗੁਰੂ ਨਾਨਕ ਦਾ ਦਾਸ ਨਾ ਮੈਂ ਸੰਤ ਨਾ ਕੋਈ ਮਹਾਂਪੁਰਸ਼ ਮੈਂ ਤਾਂ ਗੁਰੂ ਕਾ ਕੀਰਤਨੀ ਹਾਂ ਸ਼ਬਦ ਦੀ ਦਾਤ ਗੁਰੂ ਨੇ ਬਖਸ਼ੀ ਹੈ ਸ਼ਬਦ ਦਾ ਆਸਰਾ ਲੈ ਕੇ ਤਕਰੀਬਨ 50 ਸਾਲਾਂ ਤੋਂ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰ ਰਿਹਾ ਹਾਂ ਫਿਰ ਸੰਗਤਾਂ ਨੇ ਅਤਿਅੰਤ ਪਿਆਰ ਕੀਤਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਨੇ ਕੋਠੀਆਂ ਕਾਰਾਂ ਸਭ ਕੁਝ ਬਖਸ਼ੀਆਂ ਪਰ ਇਹ ਬਖਸ਼ਿਸ਼ ਕਿਸ ਦੀ ਹੈ ਗੁਰੂ ਕੇ ਸ਼ਬਦ ਦੀ ਹੈ ਤੋ ਗੁਰੂ ਕਾ ਕੀਰਤਨੀਆਂ ਜਾਣ ਕੇ ਜੋ ਕੁਝ ਆਪ ਜੀ ਨੇ ਪਿਆਰ ਕੀਤਾ ਹੈ ਉਹਦੇ ਬਦਲੇ ਮੇਰੇ ਕੋਲ ਕੁਛ ਨਹੀਂ ਜੋ ਮੈਂ ਤੁਹਾਨੂੰ ਦੇ ਅਰਦਾਸ ਕਰਦਾ ਹਾਂ ਵਾਹਿਗੁਰੂ ਤੁਹਾਡੀ ਕਾਲਨਾ ਸਫਲ ਕਰੇ ਤੁਸੀਂ ਵੀ ਮੇਰੇ ਵਾਸਤੇ ਅਰਦਾਸ ਕਰਿਆ ਜੇ ਦਿਹੋ ਸੱਜਣ ਆਸੀਸੜੀਆਂ ਜੋ ਹੋਏ ਸਾਹਿਬ ਸੁਮੇਲ ਭੁੱਲ ਚੁੱਕ ਦੀ ਖਿਮਾ ਆ ਹੁਣ ਸੁਲਤਾਨਪੁਰ ਬਾਬੇ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਕੀ ਪੜ ਰਹੀਆਂ ਹਨ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਸਾਹਿਬ ਜੀ ਅੱਜ ਪੂਰਨਮਾਸ਼ੀ ਦਾ ਪਵਿੱਤਰ ਪਾਵਨ ਦਿਨ ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਆਪ ਜੀ ਦੇ ਸ਼ਬਦ ਦਾ ਆਦਰ ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਵਰਤੋਂ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ ਚੜ੍ਹਦੀਆਂ ਕਲਾ ਬਖਸ਼ੋ ਆਪਣੇ ਚਰਨਾਂ ਦਾ ਵਧੀਕ ਤੋਂ

ਪਿਆਰ ਸਿੰਘ ਜੀ ਸੇਵਕ ਇੱਥੇ ਆਏ ਹਨ, ਸੰਗਤਾਂ ਦਾ ਅਤਿਅੰਤ ਪਿਆਰ ਤੋਂ ਨਾਲ ਗਿਆਨੀ ਬਲਦੇਵ ਸਿੰਘ ਜੀ ਮੇਰੇ ਬਰਖੁਰਦਾਰ ਵੀ ਹਨ ਤੇ ਗਿਆਨੀ ਵੀ ਹਨ, ਮਹਾਂਪੁਰਸ਼ ਵੀ ਹਨ, ਕਿਉਂਕਿ ਗੁਰੂ ਘਰ ਦੀ ਸੇਵਾ ਜੋ ਕਰਦੇ ਹਨ। ਇਹਨਾਂ ਨੇ ਵੀ ਬੜਾ ਪਿਆਰ ਕੀਤਾ, ਕਰਨਾ ਬਣਦਾ ਵੀ ਹੈ, ਕਿਉਂ ਇਹ ਬਾਬਾ ਜੀ ਦੇ ਸੰਗੀ ਫਿਰ ਨਿਕਟਵਰਤੀ ਸੰਗੀ ਹਨ, ਤਾਂ ਬੜਾ ਪਿਆਰ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਆਪ ਜੀ ਦੀ ਸੇਵਾ ਵਿਚ ਇਹਨਾਂ ਨੂੰ ਪੂਰਾ ਮਾਣ ਗੁਰੂ ਬਖਸ਼ੇ। ਤੋ ਅੱਜ ਵੀ ਜੋ ਚਾਹ ਦਾ ਪ੍ਰੋਗਰਾਮ ਹੈ, ਗਿਆਨੀ ਜੀ ਹੋਰਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਤੋ ਇਹ ਵੀ ਇਹਨਾਂ ਦਾ ਪਿਆਰ ਹੈ। ਹੁਣ ਅਰਦਾਸ ਹੋਵੇਗੀ, ਤੋ ਮੈਂ ਬੇਨਤੀ ਕਰਾਂਗਾ ਵੀ ਗੁਰੂ ਸਾਹਿਬ ਆਪਣੇ ਸੁਖ ਸਥਾਨ ਤੇ ਪਹੁੰਚਾ ਕੇ ਤੋ ਕੋਈ ਵੀ ਮਾਈ ਭਾਈ ਜਾਣ ਦੀ ਖੇਚਲ ਨਾ ਕਰੇ। ਸਾਰਿਆਂ ਨੇ ਸੇਵਕਾਂ ਦੀ ਇਹ ਸੇਵਾ ਪ੍ਰਵਾਨ ਕਰਨੀ ਆਸ ਕਰ

ਤੇ ਆ ਜਿਹੜੀ ਗੱਲ ਕਹਿਣ ਲੱਗਾ ਇਹ ਬਾਣੀ ਐਸੀ ਕੁੰਜੀ ਏ ਜੋ ਦਿਲ ਦੇ ਜੰਦਰੇ ਖੋਲਦੀ ਏ।

ਜਿਨ੍ਹਾਂ ਨੇ ਬਾਣੀ ਨੂੰ ਬੁਲਾ ਕੇ ਵੇਖਿਆ ਕੋਈ ਬੋਲੇ ਤਾਂ ਸਹੀ, ਪਰ ਸਾਧ ਸੰਗਤ ਇੱਕ ਗੱਲ ਯਾਦ ਰੱਖਣਾ, ਜੇ ਕਿਸੇ ਨਾਲ ਗੱਲ ਕਰਨੀ ਹੋਵੇ ਨਾ, ਗੱਲ ਕਰਨ ਤੋਂ ਪਹਿਲਾਂ ਉਹਦੀ ਬੋਲੀ ਨੂੰ ਸਮਝਣਾ ਜ਼ਰੂਰੀ ਹੈ, ਉਹਦੀ ਪੜ੍ਹਾਈ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਬੋਲੀ ਸਮਝ ਨਾ ਆਏਗੀ। ਬਾਣੀ ਨੂੰ ਕੋਈ ਬੁਲਾ ਕੇ ਵੇਖੇ, ਤੁਸੀਂ ਕਦੇ ਅਰਦਾਸ ਕਰੋ, ਅਰਦਾਸ ਤੋਂ ਬਾਅਦ ਕੋਈ ਹੁਕਮਨਾਮਾ ਲਓ, ਜੋ ਤੁਹਾਡੇ ਮਨ ਵਿੱਚ ਹੋਏਗਾ ਐਸਾ ਹੀ ਹੁਕਮਨਾਮਾ ਆ ਜਾਏਗਾ। ਬਾਣੀ ਬੋਲਦੀ, ਇਹ ਬਾਣੀ ਐਸੀ ਕੁੰਜੀ ਏ ਜੋ ਦਿਲ ਦੇ ਜੰਦਰੇ ਖੋਲਦੀ ਏ, ਪ੍ਰੀਤਮ ਦਾ ਦਰਸ਼ ਕਰਾਉਂਦੀ ਏ, ਮੂੰਹੋਂ ਵੀ ਸਭ ਕੁਝ ਬੋਲਦੀ ਏ। ਇਹ ਉਹ ਪਵਿੱਤਰ ਬਾਣੀ, ਆਓ ਸਾਰੇ ਰਸਨਾ ਪਵਿੱਤਰ ਕਰੋ।

ਕਈ ਰੰਗ ਵਿਖਾਲੇ ਨੇ, ਵਾਹ ਚੋਜ ਨਿਰਾਲੇ ਨੇ। ਤੇ ਸਤ ਸੰਗਤ ਐਸਰਾ ਧਿਆਨ ਦਿਓ, ਇਹਦੀਆਂ ਰਮਜ਼ਾਂ ਕੁਝ ਗੁਜੀਆਂ ਨੇ। ਨਖਰੀਲੀਆਂ ਰੁਮਕਾਂ ਨੇ, ਨਸ਼ਰੀਲੀਆਂ ਠੁਮਕਾਂ ਨੇ, ਕੁਝ ਗੁਜੀਆਂ ਲਾਈਆਂ ਨੇ, ਰਮਜ਼ਾਂ ਸਮਝਾਈਆਂ ਨੇ। ਤੇ ਸਿਆਹੀ ਕੀ ਹੈ ਜਿਸ ਸਿਆਹੀ ਨਾਲ ਬਾਣੀ ਲਿਖੀ ਗਈ, ਇਹ ਕਜਲੀ ਰਾਣੀ ਏ, ਕੋਈ ਮਸਤ ਦੀਵਾਨੀ ਏ। ਤੇ ਅੱਖਰ ਕੀ ਨੇ, ਸੋਹਣੇ ਜੀ ਜ਼ੁਲਫਾਂ ਵਿੱਚ ਇਸ ਮੋਤੀ ਗੁੰਦੇ ਨੇ, ਜਿਉਂ ਲਟਕਣ ਬੁੰਦੇ ਨੇ। ਤੇ ਆਹ ਬੜੀ ਕਮਾਲ ਦੀ ਗੱਲ ਹੈ, ਹੱਥ ਪ੍ਰੇਮ ਸੁਰਾਹੀ ਏ, ਮਸਤੀ ਚ ਪਿਲਾਈ ਏ। ਤੁਸੀਂ ਵੀ ਤਾਂ ਪ੍ਰੇਮ ਦੀ ਸੁਰਾਹੀ ਪੀ ਕੇ ਹੀ ਬੈਠੇ ਹੋ ਨਾ। ਹੱਥ ਪ੍ਰੇਮ ਸੁਰਾਹੀ ਏ, ਮਸਤੀ ਚ ਪਿਲਾਈ ਏ, ਅੰਗਦ ਦੇ ਅੰਗ ਲਗਾ ਅਮਰੂ ਤੂੰ ਅਮਰ ਬਣਾ, ਗੁਰਦੇਵ ਬਣਾਉਂਦੀ ਏ, ਨਾਨਕ ਅਖਵਾਉਂਦੀ ਏ। ਆਈ ਕਿੱਥੋਂ, ਕੈਲਾਸ਼ੋਂ ਲੱਥੀ ਏ, ਆਖਿਆ ਨਹੀਂ ਆਕਾਸ਼ੋਂ ਲੱਥੀ ਏ, ਇਹ ਪਵਿੱਤਰ ਬਾਣੀ, ਆਖਿਆ ਨਹੀਂ ਫਿਰ ਆਈ ਕਿੱਥੋਂ ਏ। ਕਹਿੰਦੇ ਨੇ ਇਹ ਨੂਰ ਇਲਾਹੀ ਏ, ਇਹ ਜੋਤ ਇਲਾਹੀ ਏ, ਦੇਗਾਂ ਵਿੱਚ ਕੜ ਕੜ ਕੇ, ਤਵੀਆਂ ਤੇ ਸੜ ਸੜ ਕੇ। ਇਹ ਨੂਰ ਇਲਾਹੀ ਏ, ਇਹ ਜੋਤ ਇਲਾਹੀ ਏ, ਦੇਗਾਂ ਵਿੱਚ ਕੜ ਕੜ ਕੇ, ਤਵੀਆਂ ਤੇ ਸੜ ਸੜ ਕੇ, ਕਰਨੀ ਦੇ ਮਾਲਕ ਨੇ ਇਹ ਆਖ ਸੁਣਾਈ ਏ, ਤਾਂ ਬੀੜ ਬਣਾਈ। ਇਹ ਉਹ ਪਵਿੱਤਰ ਬਾਣੀ, ਨਮਸਕਾਰ ਕਰਦੇ ਹਾਂ ਪਵਿੱਤਰ ਬਾਣੀ ਨੂੰ। ਗੁਰੂ ਕਿਰਪਾ ਕਰੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਅਤੇ ਜਿਸ ਪਰਿਵਾਰ ਵੱਲੋਂ ਅੱਜ ਲੰਗਰ ਹੈ ਸਤਿਗੁਰ ਪਾਤਸ਼ਾਹ, ਉਸ ਪਰਿਵਾਰ ਤੇ ਸਿਰ ਤੇ ਬਰਕਤ ਭਰਿਆ ਹੱਥ ਰੱਖੇ, ਜਿਨ੍ਹਾਂ ਨੇ ਸਾਰੀਆਂ ਸੰਗਤਾਂ ਦੀਆਂ ਖੁਸ਼ੀਆਂ ਲਈਆਂ। ਅਤੇ ਗੁਰੂ ਬਖਸ਼ਿਸ਼ ਕਰੇ, ਬੱਚਿਆਂ ਦੇ ਜਨਮ ਦਿਨ ਮਨਾਏ ਹੋਏ ਮੁਬਾਰਕ ਹੋਣ। ਤੇ ਤੁਸੀਂ ਸਾਰੇ ਅਸੀਸ ਦਿਓ। ਆਖਰੀ ਪੰਕਤੀ ਵਿੱਚ ਦੋਇ ਕਰ ਜੋੜ, ਮੰਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾਂ, ਸਾਸ ਸਾਸ ਨਾਨਕ ਅਰਾਧੇ, ਆਠ ਪੈਰ ਗੁਣ ਗਾਵਾਂ।

ਇਹ ਸ਼ੌਕ ਪਾਲੇ ਸਨ। ਤੇ ਸਾਹਿਬ ਜੀ ਕਹਿੰਦੇ ਹਨ ਕਾਨ ਉਡਲੀਆ ਸੋਹਣੇ ਸੋਹਣੇ ਗਹਿਣੇ ਪਾਲੇ

ਸੌਣ ਵਾਸਤੇ ਸੋਹਣੇ ਸੋਹਣੇ ਬਿਸਤਰੇ, ਸੋਹਣੀਆਂ ਸੀਜਾਂ। ਮਨ ਵਿੱਚ ਗਰਵ ਹੰਕਾਰ ਕਰਨਾ ਤੇ ਖੁਸ਼ ਹੋਣਾ ਦੇਖ ਦੇਖ ਕੇ ਮੇਰੇ ਕੋਲ ਗਹਿਣੇ ਵੀ ਹਨ।

ਤੇ ਪਹਿਲੇ ਸਮਿਆਂ ਵਿੱਚ ਹਾਥੀ ਘੋੜੇ ਰੱਥ ਇਹਨਾਂ ਦੀ ਸਵਾਰੀ ਹੁੰਦੀ ਸੀ ਤੇ ਰਾਜੇ ਮਹਾਰਾਜੇ ਹਾਥੀ ਦੀ ਸਵਾਰੀ ਕਰਿਆ ਕਰਦੇ ਸਨ ਤੇ ਸਾਹਿਬ ਜੀ ਕਹਿੰਦੇ ਹਨ ਤਲੇ ਕੁਚਰੀਆਂ

ਹਾਥੀ ਤੇ ਤੂੰ ਸਵਾਰ ਹੋਵੇ, ਤੇਰੇ ਸਿਰ ਤੇ ਸੋਨੇ ਦਾ ਛਤਰ ਹੋਵੇ, ਸੋਨੇ ਦੀ ਛਤਰੀ ਹੋਵੇ, ਹੀਰੇ ਜਵਾਹਰਾਤ ਵੀ ਤੂੰ ਪਾਏ ਹੋਵੇ, ਹਾਥੀ ਤੇ ਸਵਾਰ ਹੋਵੇ, ਸਿਰ ਤੇ ਸੋਨੇ ਦਾ ਛਤਰ।

ਕੁਦਰਤੀ ਗੱਲ ਹੈ ਪਰ ਰੂਪ ਵੀ ਹੋਵੇ ਫਿਰ ਜਵਾਨੀ ਵੀ ਧਨ ਦੌਲਤ ਤੇ ਫਿਰ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ ਹੈ ਉਹਦਾ ਸ਼ੁਕਰ ਕਰਦਾ ਹੈ ਨਹੀਂ ਤੇ ਬਹੁਤ ਲੋਕ ਜਵਾਨੀ ਸੋਹਣਾ ਰੂਪ ਧਨ ਦੌਲਤ ਵਿੱਚ ਪੈ ਕੇ ਰੱਬ ਨੂੰ ਤੇ ਭੁੱਲਦੇ ਹੀ ਨੇ ਉਹ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਪਿਆਰ ਨਾਲ ਨੂੰ ਸਦਨਾ ਕਿੱਥੋਂ ਤੱਕ ਇਨਸਾਨ ਭੁੱਲ ਸਕਦਾ ਕਿੱਥੋਂ ਤੱਕ ਰੱਬ ਨੂੰ ਤੇ ਲੋਕ ਭੁੱਲਦੇ ਹੀ ਨੇ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਰੱਬ ਨੂੰ ਆਪਣਾ ਇਸ ਵਾਸਤੇ ਨਹੀਂ ਕਿਹਾ ਕਿਉਂਕਿ ਆਮ ਲੋਕ ਰੱਬ ਨੂੰ ਬੇਗਾਨਾ ਹੀ ਸਮਝਦੇ ਨੇ ਆਖੋ ਸਤਨਾਮ ਸੀ ਕਿਉਂਕਿ ਜੇ ਆਪਣਾ ਸਮਝਣ ਤੇ ਭੁੱਲਣ ਨਾ ਇੱਕ ਮੁਸਲਮਾਨ ਮੌਲਵੀ

ਕਈ ਚੀਜ਼ਾਂ ਘਰੋਂ ਐਸੀਆਂ ਨਿਕਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਭੁਲਾ ਚੁੱਕੇ ਹੋ ਤੇ ਫਿਰ ਕਹਿੰਦੇ ਅੱਛਾ ਇੱਥੇ ਤੇ ਇਹ ਵੀ ਪਿਆ ਸੀ ਇੱਥੇ ਤੇ ਇਹ ਵੀ ਪਿਆ ਸੀ ਸੰਬੰਧ ਜੁੜ ਗਿਆ ਇਸੇ ਤਰ੍ਹਾਂ ਰੱਬ ਨੂੰ ਯਾਦ ਕਰਾਂਗੇ ਉਹਦੇ ਨਾਲ ਸੰਬੰਧ ਜੁੜਿਆ ਰਹੇਗਾ ਉਸ ਨੂੰ ਯਾਦ ਨਹੀਂ ਕਰਾਂਗੇ ਤੇ ਸੰਬੰਧ ਟੁੱਟ ਜਾਵੇ ਹੁਣ ਮੌਲਵੀ ਕਹਿੰਦਾ ਬੱਚੇ ਖੁਦਾ ਕਿੱਥੇ ਨਹੀਂ ਸਾਰੇ ਚੁੱਪ ਪਰ ਇੱਕ ਬੱਚਾ ਸਭ ਤੋਂ ਪਿੱਛੇ ਬੈਠਾ ਸੀ ਉਹਨੇ ਹੱਥ ਉੱਤੇ ਕੀਤਾ ਕਹਿਣ ਲੱਗਾ ਮੌਲਵੀ ਸਭ ਮੈਂ ਦੱਸਣਾ ਰੱਬ ਕਿੱਥੇ ਨਹੀਂ ਮੌਲਵੀ ਸਾਹਿਬ ਕਹਿਣ ਲੱਗੇ ਅੱਛਾ ਤੂੰ ਦੱਸ ਮੈਂ ਤੇ ਐਵੇਂ ਸਵਾਲ ਕੀਤਾ ਸੀ ਬਿਨਾਂ ਮਤਲਬ ਦਾ ਸਵਾਲ ਪਰ ਜੇ ਤੇਰੇ ਕੋਲ ਜਵਾਬ ਹੈ ਤੇ ਤੂੰ ਦੱਸ ਬੱਚਾ ਉੱਠ ਕੇ ਕਹਿਣ ਲੱਗਾ ਮੌਲਵੀ ਸਾਹਿਬ ਵੈਸੇ ਤੇ ਖੁਦਾ ਹਰ ਜਗ੍ਹਾ ਹੈ ਹਰ ਪਾਸੇ ਹੈ ਅਗਰ ਉਹ ਕਿਧਰੇ ਨਹੀਂ ਤੇ ਇਨਸਾਨ ਦੇ ਚੇਤੇ ਵਿੱਚ ਨਹੀਂ ਆਖੋ ਸਤਨਾਮ ਸਿੰਘ ਵੈਸੇ ਤੇ ਖੁਦਾ ਹਰ ਜਗ੍ਹਾ ਹੈ ਅਗਰ ਉਹ ਨਹੀਂ

ਬਾਹਰੋਂ ਭਟਕਦਾ ਆਇਆ ਪਿਤਾ ਨੂੰ ਪਾਠ ਕਰਦਾ ਧੱਕਿਆ ਤੇ ਕੋਲ ਬੈਠ ਕੇ ਪਿਤਾ ਨੇ ਪਾਠ ਕੀਤਾ ਸੁਣਿਆ

ਇੰਜ ਜਾਪਦਾ ਜਿਵੇਂ ਪੁੱਤਰ ਨੇ ਪਹਿਲਾਂ ਕਦੀ ਬਾਣੀ ਛੋੜੀ ਨਹੀਂ, ਕਿਉਂਕਿ ਵੈਸ਼ਨਵ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ। ਬਾਣੀ ਸੁਣ ਕੇ ਕਹਿਣ ਲੱਗਾ, ਪਿਤਾ ਜੀ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਜੇ ਉਸ ਗੁਰੂ ਦੇ

ਜਦ ਗੁਰੂ ਸਾਹਿਬਾਂ ਨੂੰ ਦੇਖਿਆ ਤੇ ਮਨ ਦੇ ਵਿੱਚ ਘਿਰਣਾ ਪੈਦਾ ਹੋ ਗਈ, ਨਫ਼ਰਤ ਪੈਦਾ ਹੋ ਗਈ ਗੁਰੂ ਵਾਸਤੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਾਗ ਬਾਣੀਆਂ ਗੁਰ ਜਬ ਦੇਖੇ ਕਲ ਪਿਓਰ ਦੇ ਕਿਰਿਆ ਵਰੇਖੇ, ਇਹ ਕੈਸੋ ਗੁਰ ਜਿਨ ਹਿਤ ਆਏ। ਕਹਿਣ ਲੱਗਾ ਕਿਹੋ ਜਿਹਾ ਗੁਰੂ ਹੈ ਜਿਹਦੇ ਕੋਲ ਮੈਂ ਐਡੀ ਦੂਰ ਚੱਲ ਗਿਆ। ਇਹ ਕੈਸੋ ਗੁਰ ਜਿਨ ਹਿਤ ਆਏ ਉਸ ਹਜ਼ਾਰੋ ਮਗ ਉਲੰਘਾਏ। ਇੱਕ ਐਸਾ ਗੁਰੂ ਹੈ ਇਹਦੇ ਪੰਛੀਆਂ ਨੂੰ ਮਾਰਦਾ ਫਿਰ ਉਹਨਾਂ ਪੰਛੀਆਂ ਨੂੰ ਉਲਟੇ ਲਟਕਾਏ। ਕਿਰਿਆ ਜਿਨਾ ਕੀ ਮਹਾ ਕੁੰਡਾਲੀ ਹਿੰਸਾ ਕਰਤ ਦਇਆ ਉਰਖਾਲੀ। ਗੁਰੂ ਦੇਖਣ ਨੂੰ ਤੇ ਬੜਾ ਸੋਹਣਾ ਲੱਗਦਾ ਹੈ ਪਰ

ਜਿਹੜਾ ਸਿੱਖ ਦੇ ਮਨ ਵਿੱਚ ਸ਼ੰਕਾ ਨਾ ਰਹਿਣ ਦੇ ਅੰਤਰਯਾਮੀ ਸਨ। ਗੁਰੂ ਸਾਹਿਬ ਨੇ ਸਾਰੀ ਸੰਗਤ ਵੱਲ ਦੇਖਿਆ ਤੇ ਫਿਰ ਆਪਣੀ ਨਿਗਾਹ ਇਸ ਸਹਿਜਧਾਰੀ

ਸਮੇਂ ਨਾਲ ਬਾਦਸ਼ਾਹ ਵੀ ਮਰ ਗਿਆ। ਹੁਣ ਬਾਦਸ਼ਾਹ ਬਾਜ ਬਣ ਗਿਆ, ਉਹ ਜਿਹੜਾ ਚੋਰ ਸੀ ਉਹ ਪੰਛੀ ਬਣ ਗਿਆ। ਹੁਣ ਬਾਜ ਦਾ ਕੰਮ ਹੈ ਪੰਛੀਆਂ ਨੂੰ ਮਾਰਨਾ। ਜੇ ਉਸ ਬਾਜ

ਜੈਸੇ ਕੋਈ ਕਰਮ ਕਰਦਾ ਹੈ ਉਸ ਨੂੰ ਫਲ ਭੋਗਣਾ ਪਏਗਾ। ਹੁਣ ਮਾਇਆ ਦਾ ਥੋੜਾ ਜਿਹਾ ਲਾਲਚੀ ਸੀ, ਲੰਮਾ ਪਿਆ ਸੋਚਦਾ ਹੈ ਮਨਾ 600 ਰੁਪਈਆ ਭੇਟਾ ਧਰਾਂ ਕਿ ਨਾ ਧਰਾਂ, ਆਖੋ ਸਦਨਾ ਆਪ ਸ੍ਰੀ ਵਾਹਿਗੁਰੂ। ਜਿਸ ਸਮੇਂ ਦੀ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਦਾ 600 ਰੁਪਈਆ ਅੱਜ ਦੇ ਹਜ਼ਾਰਾਂ ਨਾਲੋਂ ਜ਼ਿਆਦਾ

Registra Albuquerque. Ele também está vivo, hein? Quando o saco está aberto, em Arinha, teu céu de Tar Guru Gomes, o sangue de Maharaj, o Pochitreme, o Siki Tanzuan, tu não quer sarasai. ਜਿਹੜੇ ਵੀ ਰੋਜ਼ ਕੀਰਤਨ ਸੁਣਦੇ ਸਨ ਕਹਿਣ ਲੱਗੇ ਮਹਾਰਾਜ ਸੁਭਾਅ ਦਾ ਰਸ ਹੈ ਕਿਉਂਕਿ ਸਾਡਾ ਸੁਭਾਅ ਬਣ ਗਿਆ ਹੈ ਰੋਜ਼ ਕੀਰਤਨ ਸੁਣਨਾ ਕੋਈ ਕਹਿਣ ਲੱਗਾ ਕੰਨਾਂ ਦਾ ਰਸ ਹੈ ਕਿਉਂਕਿ ਕੰਨਾਂ ਦੇ ਨਾਲ ਕੀਰਤਨ ਸੁਣਿਆ ਕੋਈ ਕਹਿੰਦਾ ਜ਼ੁਬਾਨ ਦਾ ਰਸ ਹੈ ਕਿਉਂਕਿ ਮੂੰਹ ਦੇ ਨਾਲ ਕੀਰਤਨ ਕੀਤਾ ਸਾਹਿਬ ਜੀ ਸਹਿਜਧਾਰੀ ਨੂੰ ਪੁੱਛਦੇ ਨੇ ਪਰ ਸਿੱਖਾ ਤੂੰ ਨਹੀਂ ਬੋਲਦਾ ਤੈਨੂੰ ਕੈਸਾ ਰਸ ਆਇਆ ਹੁਣ ਇਹ ਕਹਿੰਦਾ ਜੇ ਮੈਂ ਆਖਾਂ ਸੁਭਾਅ ਦਾ ਰਸ ਹੈ ਪਹਿਲਾਂ ਮੈਂ ਕਦੇ ਕੀਰਤਨ ਸੁਣਿਆ ਜੇ ਮੈਂ ਆਖਾਂ ਜ਼ੁਬਾਨ ਦਾ ਰਸ ਹੈ ਮੈਂ ਖਾਧਾ ਕੁਝ ਨਹੀਂ ਪਰ ਇੱਕ ਗੱਲ ਹੈ ਜਿਉਂ ਜਿਉਂ ਕੀਰਤਨ ਸੁਣੇ ਮਨ ਭਟਕਿਆ ਨਹੀਂ ਮਨ ਦੇ ਵਿੱਚ ਹੀ ਡਿੱਗ ਗਿਆ ਆਪੋ ਸਤਨਾਮ ਸੀ ਕਹਿਣ ਲੱਗਾ ਮਹਾਰਾਜ ਇਹ ਸਿਦਕ ਤੇ ਸੰਤੋਖ ਦਾ ਰਸ ਹੈ ਆਪੋ ਸਤਨਾਮ ਸੀ ਪਾਣੀ ਸੁਣ ਕੇ ਮਨ ਵਿੱਚ ਸੰਤੋਖ ਔਰ ਸਿਦਕ ਆ ਜਾਂਦਾ ਸਾਹਿਬ ਜੀ ਕਹਿਣ ਲੱਗੇ ਸਿੱਖਾ ਨਿਹਾਰ ਇੱਕ ਮਹੀਨਾ ਸੇਵਾ ਕੀਤੀ ਔਰ ਇੱਕ ਦਿਨ 100 ਰੁਪਈਆ ਪਿਤਾ ਵਾਲਾ ਔਰ 500 ਆਪਣੇ ਵੱਲੋਂ ਗੁਰੂ ਸਾਹਿਬਾਂ ਨੂੰ ਭੇਟ ਕਰਕੇ ਮੱਥਾ ਟੇਕਿਆ ਤੇ ਨਾਲੇ ਕਹਿਣ ਲੱਗਾ ਮਹਾਰਾਜ ਕੁਝ ਬਖਸ਼ਿਸ਼ ਕਰੋ ਤਾਂ ਕਿ ਮੈਂ ਹੁਣ ਘਰ ਨੂੰ ਜਾਵਾਂ ਕੜਾ ਪ੍ਰਸ਼ਾਦ ਦਿੱਤਾ ਕਿ ਸਿੱਖ ਹੈ ਇਹ ਆਪਣੇ ਪਿਤਾ ਨੂੰ ਨਹੀਂ ਸਾਡੇ ਵੱਲੋਂ ਇੱਕ ਸਰਬਲੋਹ ਦਾ ਕੜਾ ਦਿੱਤਾ ਜਿਹੜਾ ਕੜਾ ਅਸੀਂ ਹੱਥ ਵਿੱਚ ਬੰਨੇ ਨਾਲੇ ਵਚਨ ਦਿੱਤਾ ਕਿ ਸਿੱਖਾ ਇਸ ਕੜੇ ਦਾ ਅਦਬ

ਧਿਆਨ ਸਿੰਘ ਮਾਜਰੀਆ ਖੜਾ ਸੀ। ਉਸਨੇ ਇਸ ਨੂੰ ਬੰਬ ਫੜਿਆ, ਆਪਣੇ ਘਰ ਲੈ ਗਿਆ। ਧਿਆਨ ਸਿੰਘ ਕਹਿਣ ਲੱਗਾ, ਸਿੱਖਾ ਮੈਨੂੰ ਇੰਜ ਲੱਗ

ਪਰ ਤੂੰ ਤੇ ਉਦਾਸ ਹੀ ਬਣੇ। ਇਹ ਕਹਿਣ ਲੱਗਾ ਸਿੱਖਾ ਕੀ ਦੱਸਾਂ, ਉਜੈਨ ਤੂੰ ਪੈਦਲ ਤੁਰ ਕੇ ਆਨੰਦਪੁਰ ਸਾਹਿਬ ਗਿਆ, ਇੱਕ ਮਹੀਨਾ ਸੇਵਾ ਵੀ ਕੀਤੀ, 600 ਰੁਪਈਆ ਮੈਂ ਗੁਰੂ ਨੂੰ ਭੇਟਾ ਕੀਤਾ ਤੇ ਗੁਰੂ ਨੇ ਮੈਨੂੰ ਕੀ ਦਿੱਤਾ, ਇਕੜਾ ਪ੍ਰਸ਼ਾਦ ਜਿਹੜਾ ਮੇਰਾ ਪਿਤਾ ਘਰ ਰੋਜ਼ ਬਣਾਉਂਦਾ, ਇਕੜਾ ਦਿੱਤਾ ਲੋਹੇ ਦਾ ਨਾਲੇ ਵਚਨ ਦਿੱਤਾ। ਕਹਿੰਦੇ ਸਨ ਜੋ ਮੰਗੇਗਾ ਤੈਨੂੰ ਮਿਲੇਗਾ, ਪਰ ਧਿਆਨ ਸਿੰਘ ਤੂੰ ਦੱਸ ਇਸ

ਉਹ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਧਿਆਨ ਸਿੰਘ ਉੱਠਿਆ, ਘਰ ਵਾਲੀ ਕੋਲ ਚਲਾ ਗਏ ਤੇ ਕਹਿਣ ਲੱਗਾ, ਭਲੀਏ ਲੋਕੇ ਇੱਕ ਮੂਰਖ ਆਇਆ, ਉਹ ਕੀ ਜਾਣੇ ਗੁਰੂ ਦਾ ਬਚਨ ਕੀ ਹੁੰਦਾ। ਜੇ ਤੂੰ ਮੇਰੇ ਨਾਲ ਸਹਿਮਤ ਹੋਵੇ, ਗੁਰੂ ਦਾ ਬਚਨ ਤੇ ਕੜਾ ਉਹਦੇ ਕੋਲੋਂ ਅਸੀਂ ਲੈ ਲਈ। ਤੇ ਸਾਧ ਸੰਗਤ, ਕਈ ਪਰਿਵਾਰ ਬੜੇ ਭਾਗਾਂ ਵਾਲੇ ਹੁੰਦੇ। ਧਿਆਨ ਸਿੰਘ ਮਾਜਰੀਏ ਨੂੰ ਦੇਖੋ, ਉਹਦੇ ਮਨ ਵਿੱਚ ਕਿੰਨਾ ਪਿਆਰ ਹੈ ਤੇ ਅੱਗੋਂ ਉਹਦੀ ਘਰਵਾਲੀ। ਕਹਿਣ ਲੱਗੇ, ਸਵਾਮੀ ਜੀ ਇੱਕ ਰੁਪਈਏ ਦੀ ਇੱਕ ਮਣ ਕਣਕ ਆਉਂਦੀ, ਮਣ ਕਣਕ ਸਾਫ ਕਰਨ ਲੱਗੀ, ਇੱਕ ਦਾਣਾ ਚੁੱਕੀਏ ਤੇ ਉੱਤੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਉਹ ਦਾਣਾ ਚੁੱਕ ਕੇ ਇੱਕ ਪਾਸੇ ਰੱਖਦੀ, ਫਿਰ ਦੂਸਰਾ ਕਣਕ ਦਾ ਦਾਣਾ ਚੁੱਕੀਏ, ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਕ ਮਣ ਕਣਕ ਵਿੱਚ ਕਿੰਨੇ ਦਾਣੇ ਹੁੰਦੇ, ਇੱਕ ਇੱਕ ਦਾਣੇ ਤੇ ਵਾਹਿਗੁਰੂ ਕਹਿ ਕੇ ਕਣਕ ਸਾਫ ਕਰੀਏ, ਫਿਰ ਉਹ ਕਣਕ ਬਾਜ਼ਾਰ ਵੇਚਣ ਲੈ ਜਾਈਏ ਤੇ ਬਾਣੀਏ ਨੇ ਉਹਦਾ ਮੁੱਲ ਇੱਕ ਰੁਪਈਆ ਹੀ ਬਾਣਾ। ਆਖੋ ਸਤਨਾਮ ਸ੍ਰੀ। ਪਰ ਜੇ ਉਹ ਹੀ ਕਣਕ ਗੁਰੂ ਨਾਨਕ ਦੇ ਘਰ ਲੈ ਜਾਈਏ ਤੇ ਫਿਰ ਗੁਰੂ ਨਾਨਕ ਸਿੱਖ ਨੂੰ ਆਪਣੇ ਗਲ ਦੇ ਨਾਲ ਲਗਾ ਲੈਣ, ਗਹਿਣੇ ਲਾ ਕੇ ਦੇ ਦਿੱਤੇ, ਗਹਿਣੇ ਵੇਚੇ 605 ਰੁਪਈਆ ਜੇਬ ਚ ਪਾ ਕੇ

ਇਹ ਨਾਲ ਹੀ ਕੀ ਹੈ, ਸਿੱਖ ਸਿੱਖ ਕਾ ਸੰਤ ਬਣਜ, ਸਿੱਖ ਸਿੱਖ ਕਾ ਪਾਓ, ਦਗਾ ਸਿੱਖ ਮਮ ਨਾ ਕਰੇ ਪਾਣੀ ਅੰਨ ਪਗਾਓ। ਸਿੱਖ ਨੂੰ ਸਿੱਖ ਨਾਲ

ਤੇ ਵਚਨ ਕਰ ਲੈ ਜਾ, ਪਰ ਹਾਂ ਜੇ ਭੁੱਖਾ ਗੋਦਾਮ ਕਾ ਤਾਂ ਲੇਕਰ ਆਪਣੇ ਪਾਏ। ਪਰ ਜੇ ਤੇ ਗੋਦਾਮ ਪੈਸਿਆਂ ਦੀ ਭੁੱਖ ਹੈ ਤੇ ਗੁਰੂ ਦੀ ਨਿੰਦਿਆ ਨਾ ਕਰ, ਐ ਲੈ 600 ਤੇ 5 ਰੁਪਈਏ ਵੱਲ। ਤੇ ਇਹ ਮਨ ਵਿੱਚ ਸੋਚਦਾ ਹੈ ਮਸਾਂ ਮਸਾਂ ਕੋਈ ਫਸਿਆ, ਕਿਧਰੇ ਧਿਆਨ ਸਿੰਘ ਵੀ ਹੱਥੋਂ ਨਾ ਨਿਕਲ ਜਾਵੇ। ਕਹਿਣ ਲੱਗਾ ਹਮ ਪ੍ਰਤੀਤ ਹੈ ਨਾਮ ਕੀ, ਮੈਨੂੰ ਮਾਇਆ ਤੇ ਭਰੋਸਾ ਹੈ ਗੁਰੂ ਦੇ ਨੇ। ਹਮ ਪ੍ਰਤੀਤ ਹੈ ਨਾਮ ਕੀ ਜੋ ਹਮਕੋ ਦੇ ਦੇ, ਵਚਨ ਦੀਆ ਤੂੰ ਦਾਮ ਦੇ 5.5 ਦਿਲੇ ਆਖੋ ਸਤਨਾਮ ਸਿੰਘ। ਕਹਿੰਦਾ ਤੂੰ 550 ਹੀ ਦੇ, ਪਰ ਦੇ ਦੇ। ਪਰ ਧਿਆਨ ਸਿੰਘ ਨੇ 605 ਹੀ ਦਿੱਤੇ। ਗੁਰੂ ਦਾ ਵਚਨ ਕੜਾ ਲੈ ਲਿਆ ਤੇ ਆਖਿਆ ਕੜਾ ਪ੍ਰਸ਼ਾਦ ਲੈ ਜਾ ਕਿਉਂਕਿ ਤੇਰੇ ਪਿਤਾ ਵਾਸਤੇ। ਬੜਾ ਖੁਸ਼ ਦਿੱਲੀ ਆਇਆ, 600 ਰੁਪਏ ਦੇ ਰਤਨ ਖਰੀਦੇ, ਪਾਲੀ ਸ਼ਹਿਰ ਆ ਕੇ ਵੇਚੇ ਤੇ 2 ਥੈਲੀਆਂ ਸੋਨੇ ਦੀਆਂ ਮੋਹਰਾਂ ਦੀਆਂ ਭਰ ਗਈਆਂ ਤੇ ਹੁਣ ਬੜਾ ਖੁਸ਼ ਤੇ ਬੜਾ ਚਾਅ। ਅੱਗੇ ਤੇ ਗੁਰੂ ਦੀ ਨਿੰਦਿਆ ਕਰਦਾ ਸੀ, ਹੁਣ ਸਿੱਖ ਦੀ ਨਿੰਦਿਆ ਵੀ ਕਰ ਦਿੱਤੀ। ਕਹਿਣ ਲੱਗਾ ਗੁਰੂ ਤੇ ਮਿਲਿਆ ਸੀ ਤੇ ਧਿਆਨ ਸਿੰਘ, ਇਹ ਤੇ ਬੜਾ ਵੱਡਾ ਮੂਰਖ ਨਿਕਲਿਆ ਜਿਹਨੇ ਕੜੇ ਬਦਲੇ 605।

ਮਾਂ ਦਾ ਵੀ ਜਿਵੇਂ ਦਿਲ ਬਾੜ ਗਿਆ, ਰੋਂਦੀ ਹੋਈ ਮਾਂ ਕਹਿੰਦੀ ਹੈ ਸੁਣ ਕੁਕਰਮ ਤੇ ਮਾਤ ਦੁਖਾਰੀ, ਸੁੱਤ ਕਿਉਂ ਪਾ ਗੁਰਬਚ ਵਿਵਹਾਰੀ, ਐ ਸੁੱਤ ਐ ਪੁੱਤਰ ਐਡਾ ਵੱਡਾ ਘੋਰ ਪਾਪ ਕਿਉਂ ਕੀਤਾ, ਤੂੰ ਗੁਰੂ ਦਾ ਬਚਨ ਕਿਉਂ ਵੇਚੀ। ਪਿਤਾ ਨੇ ਸਮਝਾਇਆ, ਮਾਂ ਨੇ ਸਮਝਾਇਆ, ਪਰ ਹੁਣ ਸਾਹਮਣੇ ਸੋਨੇ ਦੀਆਂ ਹੋਰ ਆਹਨ ਆਖੋ ਸਤਨਾਮ ਸ੍ਰੀ। ਹੁਣ ਸਿੱਖਿਆ ਚੰਗੀ

ਸਿੱਖਿਆ ਚੰਗੀ ਨਹੀਂ ਮੈਂ ਪਰ ਇਹ ਕੁਦਰਤੀ ਗੱਲ ਤੇ ਜੇ ਕੋਈ ਸਿੱਖਿਆ ਦੇਵੇ ਵੀ ਨਾ ਤੇ ਬੰਦਾ ਉਹਦੇ ਕੋਲ ਬਹਿਣਾ ਵੀ ਪਸੰਦ ਨਹੀਂ ਕਰਦਾ ਤੇ ਬਹੁਤ ਘੱਟ ਬੱਚੇ ਹਨ ਜਿਹੜੇ ਮਾਪਿਆਂ ਦੀ ਸਿੱਖਿਆ ਤੇ ਮੰਨਦੇ ਨੇ ਉਹਨਾਂ ਦੇ ਝਿੜਕ ਨੂੰ ਵੀ ਮਿੱਟੀ ਕਰਕੇ ਸਮਝਦੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰੀ ਸਿੰਘ ਨਲਵਾ।

ਜਿਹੜੇ ਮਾਪਿਆਂ ਦੀ ਕਦਰ ਨਹੀਂ ਕਰਦੇ, ਆਪਣੀ ਐਸ਼ ਔਰ ਆਪਣੇ ਸੁੱਖਾਂ ਵਿੱਚ ਪਏ ਹਨ, ਉਹ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣ। ਉਹ ਨੂੰਹਾਂ ਜਿਹੜੀਆਂ ਮਾਪਿਆਂ ਨੂੰ ਪੁੱਤਰ ਨੂੰ ਦੂਰ ਕਰਦੀਆਂ ਹਨ, ਉਹ ਵੀ ਸੁਣ, ਕਿਉਂਕਿ ਆਖਿਰ ਉਹਨਾਂ ਵੀ ਤੇ ਮਾਂ ਬਣਨਾ, ਕੱਲ ਉਹਨਾਂ ਵੀ ਤੇ ਪੁੱਤਰ ਵਿਆਹਣੇ ਹਨ, ਤੇ ਜਿਹੜੇ ਅੱਜ ਪੁੱਤਰ ਹਨ ਕੱਲ ਉਹਨਾਂ ਵੀ ਤੇ ਆਪਣੇ

ਇੱਕ ਰਾਤ ਗਿੱਲੇ ਬਿਸਤਰੇ ਤੇ ਲੰਮਾ ਪਿਆ ਹੈ ਤੇ ਕਹਿੰਦਾ ਨੀਂਦਰ ਨਹੀਂ ਆਈ, ਸਿਰ ਦੁਖਦਾ। ਓਏ ਹਰੀ ਸਿੰਘ ਮੇਰੇ ਵੱਲ ਦੇਖ, ਜਿੰਨੇ ਕਈ ਰਾਤਾਂ ਗਿੱਲੇ ਥਾਂ ਪੈ ਕੇ ਬਤਾਈਆਂ ਪਰ ਤੈਨੂੰ ਸੁੱਕੇ ਥਾਂ ਪਾਇਆ। ਹਰੀ ਸਿੰਘ ਅੱਧੀ ਅੱਧੀ ਰਾਤ ਜਦ ਤੂੰ ਉੱਠ ਕੇ ਰੋਂਦਾ ਸੈਂ, ਤੈਨੂੰ ਮੈਂ ਮੋਢੇ ਲਾ ਕੇ ਘੁੰਮਦੀ।

ਦਾ ਦੇਣਾ ਕੀ ਦੇਵੇ। ਤੇ ਹਰੀ ਸਿੰਘ ਰੋਣ ਲੱਗ ਪਏ ਤੇ ਨਾਲੇ ਮਾਂ ਦੇ ਪੈਰ ਪਕੜ ਲਏ। ਮਾਂ ਮੈਂ ਭੁੱਲ ਗਿਆ ਸੀ, ਮੈਂ ਸੋਚਿਆ ਸੀ

ਮਾਪਿਆਂ ਦੀ ਸੇਵਾ ਨਹੀਂ ਕਰਦੀ ਉਹਨਾਂ ਦਾ ਦਾਨ ਖੁਦ ਵੀ ਸਫਲ ਨਹੀਂ ਹੁੰਦਾ। ਜਿਹੜੀ ਔਲਾਦ ਮਾਪਿਆਂ ਦਾ ਆਦਰ ਮਾਨ ਨਹੀਂ ਕਰਦੀ ਉਹਨਾਂ ਦਾ ਪਾਠ ਪੂਜਾ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਠੁਕਰਾਉਂਦੇ ਹਨ ਉਹਨਾਂ ਤੇ ਗੁਰੂ ਨਾਨਕ ਦੀ ਕਦੀ ਮਿਹਰ ਨਹੀਂ। ਹੁਣ ਮਾਪਿਆਂ ਨੇ ਸਮਝਾਇਆ ਪਰ ਨਾ ਮਾਪੇ ਚੰਗੇ ਲੱਗਦੇ ਨੇ ਤੇ ਨਾ ਸਿੱਖੇ। ਪਰ ਧਨ ਦੌਲਤ ਕਦੋਂ ਤੱਕ ਸਾਥ ਨਿਭਾਉਂਦੀ? ਹੁਣ ਐਸਾ ਘਾਟਾ ਪਿਆ ਕਿ ਹੁਣ ਰੋਟੀ ਪੂਰੀ ਨਹੀਂ ਹੁੰਦੀ। ਫਿਰ ਆਇਆ ਕਿਉਂਕਿ ਪੱਲੇ ਪੁੱਜ ਨਾ ਰਹੇ ਆ ਤੇ ਕਹਿੰਦਾ ਪਿਤਾ ਜੀ ਮੈਂ ਭੁੱਲ ਗਿਆ ਮੈਨੂੰ ਅਨੰਦਪੁਰ ਸਾਹਿਬ

ਜਦੋਂ ਤਾਂ ਗੁਰੂ ਦਾ ਬਚਨ ਤੇ ਗੜਾ ਤੂੰ ਲਿਆ ਤੈਨੂੰ ਕੁਝ ਮਿਲਿਆ ਤੇ ਧਿਆਨ ਸਿੰਘ ਕਹਿਣ ਲੱਗਾ ਜੋ ਮੈਨੂੰ ਮਿਲਿਆ ਉਹ ਸ਼ਬਦ ਦੱਸਦਾ ਸ਼ਬਦ ਦੱਸਦਾ ਗੁਰੂ ਕੇ ਬਚਨ ਮੋਹੇ ਪਰਮ ਗਤ ਪਾਏ ਇਹ ਸ਼ਬਦ ਜੋ ਜੋ ਸ਼ਬਦ ਵਿੱਚ ਹੈ ਧਿਆਨ ਸਿੰਘ ਨੇ ਉਹ ਦੱਸਿਆ ਸਮਾਂ ਨਹੀਂ ਕਿ ਸ਼ਬਦ ਪੂਰਾ ਪੜ ਸਕੇ ਕਹਿਣ ਲੱਗਾ ਮਹਾਰਾਜ ਖੇਤਾਂ ਵਿੱਚ ਹਲ ਵਾਹਣ ਗਿਆ ਤੇ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇੱਕ ਭਾਂਡਾ ਮਿਲਿਆ ਗਹਿਣੇ ਵੀ ਬਣ ਗਏ ਘਰ ਬਾਰ ਵੀ ਸੋਹਣਾ ਬਣ ਗਿਆ ਮੇਰੀ ਬੋਲੀ ਵੀ ਮਿੱਠੀ ਹੋ ਗਈ ਮੇਰੇ ਸਾਰੇ ਮਿੱਤਰ ਬਣ ਗਏ ਤੇ ਮੈਨੂੰ ਇੰਜ ਜਾਪਦਾ ਜਿਵੇਂ ਮੈਂ ਜੀਵਨ ਮੁਕਤ ਹੋ ਗਈ ਤੇ ਉਹ ਸਹਿਜਦਾਰੀ ਲੜਕਾ ਜਿਹੜਾ ਕਹਿੰਦਾ ਸੀ ਗੁਰੂ ਦੇ ਬਚਨ ਨੇ ਕੀ ਦੇ ਜੋ ਜੋ ਸੁਣਦਾ ਹੈ ਤੇ ਰੋਂਦਾ ਹੈ ਤੇ ਸਤਿਗੁਰਾ ਗਿਆ ਰੋਵੋ ਨਾ ਘਰ ਜਾਇਓ ਪੰਜ ਸਿੱਖਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਇਓ ਆਨੰਦ ਸਾਹਿਬ ਦਾ ਪਾਠ ਕਰਿਓ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਫਿਰ ਅਰਦਾਸ ਕਰਿਓ ਉਸ ਅਰਦਾਸ ਵਿੱਚ ਜੋ ਤੁਸੀਂ ਮੰਗੋਗੇ ਉਹ ਗੁਰੂ ਨਾਨਕ ਤੁਹਾਨੂੰ ਬਖਸ਼ੇ ਇਸੇ ਤਰ੍ਹਾਂ ਕੀਤਾ ਫਿਰ ਉਹ ਵੀ ਖੁਸ਼ੀਆਂ ਫਿਰ ਉਹ ਵੀ ਆਨੰਦ ਮਿਲਿਆ ਕਿਉਂਕਿ ਜਿਹੜਾ

ਇਹਨਾਂ ਵਿਚ ਬਹਿ ਕੇ ਨਾ ਮਾਪਿਆਂ ਨੂੰ ਠੁਕਰਾਣਾ, ਨਾ ਚੰਗੇ ਗੁਣਾਂ ਨੂੰ ਠੁਕਰਾਣਾ ਤੇ ਨਾ ਹੀ ਗੁਰੂ ਨੂੰ ਬੁਲਾਣਾ। ਜਿਹੜੇ ਇਹਨਾਂ ਚੀਜ਼ਾਂ ਵਿਚ ਰਹਿੰਦੇ ਰੱਬ ਨੂੰ ਯਾਦ ਰੱਖਦੇ ਹਨ, ਉਹਨਾਂ ਨੂੰ ਹੋਰ ਵੀ ਖੁਸ਼ੀਆਂ ਹੋਰ ਵੀ ਆਨੰਦ ਮਿਲਦੇ ਹਨ, ਕਿਉਂਕਿ ਧਨ ਜੋਬਨ ਹਮੇਸ਼ਾ ਨਹੀਂ ਰਹਿੰਦੇ। ਅੱਜ ਜਵਾਨੀ ਹੈ ਤੇ ਕੱਲ ਨੂੰ ਇਸਨੇ ਚਲੀ ਜਾਣਾ ਹੈ, ਤੇ ਹਮੇਸ਼ਾ ਕਿੰਨੇ ਰਹਿਣਾ? ਚੰਗੇ ਗੁਣਾਂ ਨੇ ਔਰ ਪਰਮੇਸ਼ਰ ਦੇ ਨਾਮ। ਆਓ ਆਖਰੀ ਪੰਕਤੀ ਪੜ੍ਹ ਕੇ

जगत गुरु के संसार ताप हरने करना में सब दुख हरो।

ਫਿਰ ਉੱਤੇ ਤੱਤਾ ਰੇਤਾ ਪਵਾ ਕੇ ਉਬੜ ਦੀ ਦੇਗ ਵਿਚ ਬਹਿ ਕੇ ਉਬੜ ਕੇ ਦਿਖਾ ਕੇ ਤੇ ਬਾਣੀ ਨੂੰ ਆਪਣੇ ਸਰੀਰ ਤੇ ਵਾਤਾਵਰਨ ਵਿਚ ਲਿਆ ਕੇ ਘਟਾ ਕੇ ਪੂਰਨੇ ਪਾ ਕੇ ਦਿਖਾ ਕੇ ਇਹ ਜਿਹੜੀ ਸ਼ਹੀਦੀ ਲੈਣ ਇਹ ਧੰਨ ਗੁਰੂ ਅਰਜਨ ਸਾਹਿਬ ਤੋਂ ਚੱਲੀ ਹੈ। ਜਿਹੜਾ ਕੁਛ ਵੀ ਨਹੀਂ ਕਰ ਸਕਿਆ, ਨਾ ਕੋਈ ਕਰ ਸਕਦਾ ਹੈ ਤੇ ਨਾ ਕੋਈ ਕਰ ਸਕਿਆ ਜ਼ਿੰਦਗੀ ਦੇ ਵਿਚ, ਜੇ ਕਿਤੇ ਧਰਮ ਦੀ ਰੱਖਿਆ ਵਾਸਤੇ ਉਹਨੂੰ ਸ਼ਹੀਦੀ ਪ੍ਰਾਪਤ ਹੋ ਜਾਵੇ ਫੇਰ ਵੀ ਉਹਨੂੰ ਪਰ ਹੋਵੇ ਧਰਮ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ ਜਿਹਦਾ ਸਰੀਰ ਵੀ ਲੱਗ ਜਾਵੇ ਫੇਰ ਵੀ ਇਹਦਾ ਜਨਮ ਮਰਨ ਕੱਟਿਆ ਜਾਂਦਾ, ਇਹਨੂੰ ਸ਼ਹੀਦੀ ਮਰਾਤਵਾ ਮਿਲ ਜਾਂਦਾ। ਜੇ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਪ੍ਰਾਪਤ ਹੋ ਜਾਵੇ, ਇਸ ਵਾਸਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਪਾਲੇ ਸੌਦਾ ਬੜਾ ਮਹਿੰਗਾ, ਨਾਵੇਂ ਪਾਤਸ਼ਾਹ ਲਿਖ ਕੇ ਦੇ ਗਿਆ, ਜਨ ਨਾਨਕ ਖੇਲ ਕਠਣ ਹੈ ਕਿਨੂੰ ਗੁਰਮੁਖ ਜਾਨ। ਇਹ ਬਹੁਤ ਹੀ ਖੇਡ ਜਿਹੜੀ ਆ ਬਹੁਤ ਔਖੀ ਹੈ, ਤੱਤੀਆਂ ਤਵੀਆਂ ਤੇ ਬਹਿ ਜਾਣ।

ਉਬੜ ਕੇ ਦਿਖਾ ਦਿੱਤਾ। ਖੇਡ ਤੇ ਹੈਗਾ ਬੜਾ ਹੀ ਕਠਿਨ, ਇਹ ਕੋਈ ਮਖੌਲ ਨਹੀਂ ਹੈ। ਆਰਿਆਂ ਦੇ ਨਾਲ ਸੀਸ ਚਰਵਾ ਦੇਣੇ ਤੇ ਮਨੀ ਸਿੰਘ ਬੰਦ ਬੰਦ ਕਟਵਾ ਦੇਣਾ।

ਦੇ ਨੇ, ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਇਹ ਖੇਲ ਬਹੁਤ ਹੀ ਕਠਿਨ ਹੈ। ਉਹ ਹੀ ਇਹ ਖੇਲ ਕਰ ਸਕਦਾ, ਖੇਡ ਸਕਦਾ ਜਿਹਨੂੰ ਮਰਨ ਦੀ ਪਰਵਾਹ ਨਾ ਹੋਵੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨਾ ਕੀ ਰਹਿਣਗਾ ਤਾਂ ਆਓ ਮਾਰੇ ਪਾਸ। ਇਸ ਵਾਸਤੇ ਪੰਜਵੇਂ ਪਾਤਸ਼ਾਹ ਵੇਲੇ ਜਹਾਂਗੀਰ ਬਾਦਸ਼ਾਹ ਸੀਗਾ ਦਿੱਲੀ ਦਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਮੌਤ ਸਜ਼ਾ ਦਾ ਹੁਕਮ ਦੇ ਦਿੱਤਾ ਸੀਗਾ। ਤੇ ਭਾਈ ਚੰਦੂ ਸੀਗਾ ਜਿਹੜਾ ਚੰਦੂ ਲਾਲ, ਉਹ ਉਸ ਟਾਈਮ ਤੇ ਲਾਹੌਰ ਦਾ ਅਫਸਰ ਸੀਗਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦਿੱਤੇ ਸੀ ਤੇ ਉੱਤੇ ਤੱਤੀ ਰੇਤ ਪਵਾਈ ਸੀਗੀ। ਇਸੇ ਦਗਾਂ ਮੀਰ ਮਨੂ ਵੇਲੇ ਵੀ ਬਹੁਤ ਅਤਿਆਚਾਰ ਹੋਇਆ ਸੀਗਾ। ਉਸ ਟਾਈਮ ਤੇ ਜਿਹੜੇ ਅੰਮ੍ਰਿਤਧਾਰੀ ਸਿੱਖ ਸੀਗੇ ਉਹ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਰਾਤਾਂ ਕੱਢਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਮੀਰ ਮਨੂ ਵੇਲੇ ਜੇ ਕੋਈ ਸਿੱਖ ਦਾ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮਨੂ ਉਹਨੂੰ 50 ਰੁਪਈਏ ਨਾਮ ਦਿੰਦਾ ਸੀਗਾ। ਇੰਨਾ ਉਦੋਂ ਅਤਿਆਚਾਰ ਹੋਇਆ ਮੀਰ ਮਨੂ ਵੇਲੇ, ਜੇ ਕੋਈ ਸਿੱਖ ਦਾ ਮੁਸਲਮਾਨ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮਨੂ ਉਹਨੂੰ 50 ਰੁਪਈਏ ਨਾਮ ਦਿੰਦਾ ਸੀ। ਇੰਨਾ ਮੀਰ ਮਨੂ ਵੇਲੇ ਅਤਿਆਚਾਰ ਹੋਇਆ। ਉਸ ਟਾਈਮ ਤੇ ਜਿਹੜੇ ਸੰਗੀ ਸਿੱਖ ਸੀਗੇ ਅੰਮ੍ਰਿਤਧਾਰੀ, ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਸੀ, ਉਹ ਜੰਗਲਾਂ ਦੇ ਵਿੱਚ ਜਾ ਕੇ ਤੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ। ਭਾਈ ਤਾਰੂ ਸਿੰਘ ਸੀ ਜਿਹੜਾ, ਇਹ ਬੜਾ ਹੀ ਭਗਤੀ ਭਾਵ ਵਾਲਾ ਸੀ ਤੇ ਸੇਵਾ ਭਾਵ ਵਾਲਾ ਸੀ। ਜਦੋਂ ਕੋਈ ਜਥੇਦਾਰ ਸੁਨੇਹਾ ਭੇਜਦਾ ਸੀ ਨਾ ਵੀ ਸੰਗਤ ਭੁੱਖੀ ਹੈ, ਫਿਰ ਭਾਈ ਦਾਰੂ ਸਿੰਘ ਪ੍ਰਸ਼ਾਦਾ ਤਿਆਰ ਕਰਕੇ ਤੇ ਟੋਕਰਾ ਭਰ ਕੇ ਜਾ ਕੇ ਜੰਗਲ ਦੇ ਵਿੱਚ ਛਕਾ ਕੇ ਆਉਂਦਾ ਸੀਗਾ। ਤੇ ਜਦੋਂ ਸੁਨੇਹਾ ਆਉਂਦਾ ਸੀਗਾ ਹੁਣ ਬਸਤਰ ਪਾਟ ਗਏ, ਫਿਰ ਭਾਈ ਤਾਰੂ ਸਿੰਘ ਆਪਣੇ ਖੱਦਰ ਦੇ ਚੋੜੇ ਸਵਾ ਕੇ ਤੇ ਜਾ ਕੇ ਉਹਨਾਂ ਨੂੰ ਸੁਣ ਦੇ ਕੇ ਆਉਂਦਾ ਸੀਗਾ। ਉਹ ਬਾਗੀ ਸਿੱਖ ਸੀਗੇ, ਰਹਿੰਦੇ ਜੰਗਲਾਂ ਦੇ ਵਿੱਚ ਸੀਗੇ। ਫਿਰ ਜਿਹੜੀਆਂ ਸਿੱਖਣੀਆਂ ਘਰਾਂ ਦੇ ਵਿੱਚ ਰਹਿੰਦੀਆਂ ਸੀਗੀਆਂ, ਮੁਸਲਮਾਨ ਫੌਜੀ ਸੀ ਜਿਹੜੇ, ਉਹਨਾਂ ਨੂੰ ਆ ਕੇ ਘਰਾਂ ਤੋਂ

ਕਰਕੇ ਲੈ ਜਾਂਦੇ ਸੀ। ਲਿਜਾ ਕੇ ਮੀਰ ਮੰਨੂ ਵੇਲੇ ਉਹਨਾਂ ਨੂੰ ਜੇਲ ਦੇ ਵਿੱਚ ਕੈਦ ਕਰ ਦਿੰਦੇ ਸੀ। ਕੈਦ ਕਰਕੇ ਤੇ ਫੇਰ ਉਹਨਾਂ ਨੂੰ ਮਨ ਮਨ ਦਾਣੇ ਦਿਆ ਕਰਦੇ ਸੀਗੇ ਪੀਣ ਵਾਸਤੇ, ਤੇ ਉਹਨਾਂ ਨੂੰ ਸ਼ਰਤ ਕੀ ਮਨਾਉਂਦੇ ਸੀ, ਤੁਸੀਂ ਮੁਸਲਮਾਨੀਆਂ ਬਣ ਜਾਓ ਤੇ ਤੁਹਾਨੂੰ ਮੀਰਾਂ ਦੇ ਘਰ ਵਿਆ ਦਿਆਂਗੇ ਤੇ ਤੁਸੀਂ ਬੇਗਮਾ ਖਵਾਓਗੀ, ਤੁਸਾਂ ਸਿੱਖਾਂ ਤੋਂ ਕੀ ਲੈਣਾ, ਉਹ ਤੇ ਨਾ ਤੁਹਾਨੂੰ ਕੱਪੜਾ ਦੇ ਸਕਦੇ ਆ ਨਾ ਰੋਟੀ ਦੇ ਸਕਦੇ ਆ, ਤੁਸੀਂ ਬੇਗਮਾ ਬਣ ਜਾ ਮੁਸਲਮਾਨੀਆਂ ਬਣ ਜਾ। ਪਰ ਉਹਨਾਂ ਦਾ ਸਿੱਖੀ ਨਾਲ ਪਿਆਰ ਸੀ, ਧਰਮ ਦੇ ਨਾਲ ਪਿਆਰ ਸੀ, ਗੁਰੂ ਦੇ ਨਾਲ ਪਿਆਰ ਸੀ, ਮਨੁੱਖਾ ਜਨਮ ਸਫਲਾ ਕਰਨ ਦੇ ਨਾਲ ਪਿਆਰ ਸੀ। ਇਸ ਵਾਸਤੇ ਕੋਈ ਵੀ ਸਿੱਖਣੀ ਮੁਸਲਮਾਨੀ ਨਹੀਂ ਹੋਈ ਤੇ ਮਨ ਮਨ ਦਿਆਣੇ ਪੀ ਕੇ ਉਸ ਤੋਂ ਬਾਅਦ ਫਿਰ ਜਦੋਂ ਸ਼ਾਮ ਨੂੰ ਤੇ ਉਹਨਾਂ ਨੂੰ ਦਿੰਦੇ ਕੀ ਸੀਗੇ, ਇੱਕ ਪਿਆਲਾ ਪਾਣੀ ਦਾ ਤੇ ਅੱਧੀ ਅੱਧੀ ਰੋਟੀ ਖਾਣ ਵਾਸਤੇ ਦੇਣੀ ਤੇ ਮਨ ਮਨ ਉਹਨਾਂ ਕੋਲੋਂ ਦਾਣੇ ਭਿਆਉਣੇ, ਆਟਾ ਭਿਆਉਣਾ। ਜਦੋਂ ਸ਼ਾਮ ਨੂੰ ਸਿੱਖਣੀਆਂ ਨੇ ਵੇਡੀਆਂ ਹੋਣ, ਫਿਰ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਰਹਿ ਰਾਸ ਪੜ ਕੇ ਉਹਨਾਂ ਨੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ, ਅਰਦਾਸ ਆ ਕਰਦੀਆਂ ਸੀਗੀਆਂ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫੇਰ ਉਹਨਾਂ ਨੇ ਸਵਾ ਸਵਾ ਮਨ ਦਾਣੇ ਕਰ ਦਿੱਤੇ ਪੀਣ ਵਾਸਤੇ, ਸਵਾ ਸਵਾ ਮਨ ਦਾਣੇ ਪੀ ਕੇ ਵੀ ਫੇਰ ਵੀ ਉਹ ਅਰਦਾਸ ਕਰਦੀਆਂ ਸੀ ਸ਼ਾਮ ਨੂੰ ਜਦੋਂ ਵਿਹਲੀਆਂ ਹੋਣ ਤੇ ਰਹਿ ਰਾਸ ਪੜ ਕੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫੇਰ ਉਹਨਾਂ ਨੇ ਰੋੜੀ ਦੇ ਗੋੜੇ ਬਣਾਏ, ਰੋੜੀ ਦੇ ਗੋੜੇ ਬਣਾ ਕੇ ਜਦੋਂ ਰਾਤ ਨੂੰ ਸਿੱਖਣੀਆਂ ਨੇ ਆਰਾਮ ਕਰਨਾ ਹੁੰਦਾ ਸੀ, ਉਸ ਟਾਈਮ ਤੇ ਉਹਨਾਂ ਦੀਆਂ ਛਾਤੀਆਂ ਦੇ ਰੱਖੇ ਜਾਂਦੇ ਸੀਗੇ, ਸਾਰੀ ਰਾਤ ਪਹਿਰਾ ਰਹਿੰਦਾ ਸੀ, ਨਾ ਵਿਚਾਰੀਆਂ ਉੱਠ ਕੇ ਬਹਿ ਸਕਣ ਤੇ ਨਾ ਹੀ ਉਹ ਪਾਸਾ ਲੈ ਸਕਣ। ਇਸ ਤਰ੍ਹਾਂ ਸਾਰੀ ਸਾਰੀ ਰਾਤ ਛਾਤੀਆਂ ਦੇ ਗੋੜੇ ਰੱਖ ਕੇ ਤੇ ਪਈਆਂ ਰਹਿਣਾ। ਜਿਸ ਵੇਲੇ ਦਿਨ ਚੜੇ ਉਹਨਾਂ ਨੇ ਡਾਉਣੇ, ਉਸ ਤੋਂ ਬਾਅਦ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਜਪਜੀ ਸਾਹਿਬ ਦੇ ਪਾਠ ਕਰਕੇ ਫੇਰ ਉਹਨਾਂ ਨੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਹੋਈ ਹੈ, ਚਾਰ ਪੈਰ ਦੇਣ ਆ ਰਿਹਾ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਵੇ। ਇੰਨੇ ਤਸੀਹੇ ਚੱਲ ਕੇ ਵੀ ਫੇਰ ਵੀ ਨਾ ਦੇ ਕੋਈ ਸਿੱਖਣੀ ਮੁਸਲਮਾਨੀ ਹੋਈ ਹੈ ਤੇ ਨਾ ਹੀ ਕੋਈ ਰੋਈ ਹੈ, ਤੇ ਜਿਹੜੀ ਕੋਈ ਸਿੱਖਣੀ ਸ਼ਹੀਦੀ ਪ੍ਰਾਪਤ ਕਰ ਜਾਂਦੀ ਸੀ ਉੱਥੇ ਜੇਲ ਦੇ ਵਿੱਚ ਖੂਹ ਸੀਗਾ, ਉਸ ਖੂਹ ਦੇ ਵਿੱਚ ਸੁੱਟ ਦਿੰਦੇ ਸੀਗੇ ਜਿਹੜੀ ਕੋਈ ਸ਼ਹੀਦ ਹੋ ਜਾਂਦੀ ਸੀਗੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਜਿਨ੍ਹਾਂ ਦੇ ਕੋਲ ਬੱਚੇ ਸੀਗੇ, ਇੱਕ ਮੁਸਲਮਾਨ ਨੇ ਬੱਚਾ ਖੋ ਲੈਣਾ ਤੇ ਉਹਨ ਖਿੱਦੋ ਵਾਂਗੂ ਤਾਂ ਨੂੰ ਸੁੱਟਣਾ ਤੇ ਦੂਸਰੇ ਨੇ ਵਰਸ਼ੇ ਦੇ ਵਿੱਚ ਭਰੋ ਲੈਣਾ। ਇਸ ਤਰ੍ਹਾਂ ਸਿੱਖਣੀਆਂ ਦੇ ਸਾਹਮਣੇ ਉਹਨਾਂ ਦੇ ਬੱਚੇ ਮਾਰੇ ਗਏ। ਕਿਸੇ ਇਤਿਹਾਸ ਵਿੱਚ ਇਹ ਨਹੀਂ ਦੱਸਿਆ ਕਿ ਕੋਈ ਰੋਇਆ ਹੋਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੋਈ ਹੈ, ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਰੇ ਰੋਂਦੇ ਸਬੂਤ ਕੀਤੇ ਹੈ ਕਿ ਸੰਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਘਰ ਆਇਆ ਅਜੇ ਸਰੋਵੇ ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ ਰੋਵੇ ਦੈਸਰ ਲੰਕ ਗੁਆਏ ਜਨ ਸੀਤਾ ਆਂਦੀ ਡੋਰੂ ਵਾਏ
ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਰੋਵੇ ਜਨ ਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰੋਵੇ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ, ਕਿਰਪਨ ਰੋਵੇ ਸੰਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਸਾਰੇ ਰੋਂਦੇ ਸਬੂਤ ਕੀਤੇ ਹੈ, ਨਾਲ ਕਾਰਨ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਰੋਣਾ ਕਿਉਂ ਪਿਆ ਸੀਗਾ, ਨਾਲ ਕਾਰਨ ਵੀ ਦੱਸਿਆ ਗਿਆ। ਇਸੇ ਦਗਾਂ ਉਹ ਤੇ ਸਾਰੇ ਰੋਂਦੇ ਸਬੂਤ ਕੀਤੇ, ਪਰ ਇਤਿਹਾਸ ਦੇ ਵਿੱਚ ਕਿਤੇ ਨਹੀਂ ਤੁਹਾਨੂੰ ਇਹ ਲੱਭੇਗਾ ਭਾਈ ਤਾਰੂ ਸਿੰਘ ਰੋਇਆ ਹੋਵੇ, ਜਾਂ ਸਿੱਖਣੀਆਂ ਰੋਈਆਂ ਹੋਣ, ਜਾਂ ਭਾਈ ਦਿਆਲਾ ਰੋਇਆ ਹੋਵੇ, ਜਾਂ ਭਾਈ ਮਤੀ ਦਾਸ ਰੋਇਆ ਹੋਵੇ। ਬਿਨਾਂ ਸ਼ੱਕ ਆਰਿਆਂ ਨਾਲ ਤੇ ਸੀ ਚਰਵਾ ਦਿੱਤੇ ਹੈ, ਪਰ ਕੋਈ ਰੋਂਦਾ ਸਬੂਤ ਨਹੀਂ ਹੋਇਆ। ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ, ਉਸੇ ਤਗਾ ਉਹਨਾਂ ਨੇ ਭਾਣਾ ਮੰਨ ਕੇ ਦਿਖਾਇਆ।

ਮਨੁੱਚਾ ਜਾਨੂ ਸਫਲਾ ਕਰਨ ਦੇ ਨਾਲ ਪਿਆਰ ਸੀ। ਇਸ ਵਾਸਤੇ ਆ ਪਿਆਰ ਦਾ ਸਬੂਤ ਸਵਾਸਾਂ ਦੇ ਕੇਸਾਂ ਦੇ ਸੁਨਾਰ ਨਵਾ ਕੇ ਦਿਖਾ ਗਏ ਹੈ। ਫਿਰ ਇੱਥੇ ਵੀ ਜ਼ੁਲਮ ਦੀ ਵੱਸ ਨਹੀਂ ਹੋਈ। ਜਿਨ੍ਹਾਂ ਮਾਈਆਂ ਦੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਚੋਟੇ ਕਰਕੇ ਡੁਗੜੇ ਕਰਕੇ ਰੱਸੀਆਂ ਚ ਪਰੋ ਕੇ ਹਾਰ ਤੇ ਉਹਨਾਂ ਹੀ ਸਿੱਖਣੀਆਂ ਦੇ ਗਲਾਂ ਵਿਚ ਪਾਏ ਗਏ ਜਿਨ੍ਹਾਂ ਸਿੱਖਣੀਆਂ ਦੇ ਬੱਚੇ ਸੀਗੇ। ਇੱਥੋਂ ਤਾਈ ਮੀਰ ਮੰਨੂ ਵੇਲੇ ਹੱਤਿਆਚਾਰ ਹੋਇਆ। ਫਿਰ ਜਦੋਂ ਪਤਾ ਲੱਗਾ ਸੂਬੇਦਾਰ ਨੂੰ ਕਿ ਭਾਈ ਤਾਰੂ ਸਿੰਘ ਜਿਹੜਾ ਇਹ ਜਾ ਕੇ ਬਾਗੀਆਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ, ਉਹਨੂੰ ਪੁਲਿਸ ਭੇਜੀ ਕੇ ਜਾਓ ਉਹਨੂੰ ਫੜ ਕੇ ਦਿਓ। ਜਿਸ ਵੇਲੇ ਪੁਲਿਸ ਆਈ ਆ ਭਾਰੀ ਤਾਰੂ ਸਿੰਘ ਨੂੰ ਫੜਨ ਵਾਸਤੇ, ਭਾਈ ਤਾਰੂ ਸਿੰਘ ਕੋਈ ਡੁੱਗਿਆ ਨਹੀਂ ਕੋਈ ਭੱਜਾ ਨਹੀਂ। ਹੁਣ ਆਈ ਪੁਲਿਸ ਦਾ ਬੜਾ ਹੀ ਸਤਿਕਾਰ ਕੀਤਾ, ਹਵੇਲੀ ਦੇ ਵਿਚ ਮੰਜੇ ਡਾਹ ਕੇ ਬਿਸਤਰੇ ਵਿਛਾ ਕੇ ਤੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਤੇ ਕਹਿਣ ਲੱਗਾ ਆਪਾਂ ਹੁਣ ਕੱਲ ਨੂੰ ਚੱਲਾਂਗੇ, ਅੱਜ ਇੱਕ ਵੇਲਾ ਹੋ ਗਿਆ। ਰਾਤ ਉੱਥੇ ਰੱਖਿਆ, ਉਹਨਾਂ ਨੂੰ ਬੜਾ ਹੀ ਸਤਿਕਾਰ ਕੀਤਾ। ਉਹਨਾਂ ਦੇ ਕੋਲੋਂ ਇੰਨਾ ਹੌਸਲਾ ਨਹੀਂ ਪਿਆ ਵੀ ਇਹਨੂੰ ਹੱਥ ਕੜੀ ਲਾ ਲਈਏ ਕਿਤੇ ਭੱਜ ਨਾ ਜਾਵੇ। ਐਸਾ ਭਰਵਾਇਆ ਹੋਣ ਕਿ ਭਾਈ ਤਾਰੂ ਸਿੰਘ ਨੂੰ ਹੱਥ ਕੜੀ ਲਾਉਣ ਦਾ ਹੌਸਲਾ ਨਹੀਂ ਪਿਆ, ਇੰਨਾ ਹੁਣ ਸਤਿਕਾਰ ਕੀਤਾ। ਜਿਸ ਵੇਲੇ ਅਗਲੇ ਦਿਨ ਆਉਣਾ ਸੀਗਾ, ਕਹਿਣ ਲੱਗਾ ਪ੍ਰੀਸ ਨੂੰ ਕਿ ਮੈਂ ਮਾਤਾ ਜੀ ਨੂੰ ਮਿਲਿਆ ਵਾ ਤੇ ਫੇਰ ਮੈਂ ਤੁਹਾਡੇ ਨਾਲ ਚੱਲਦਾ। ਭਾਈ ਤਾਰੂ ਸਿੰਘ ਜਿਸ ਵੇਲੇ ਆਪਣੇ ਮਾਤਾ ਜੀ ਨੂੰ ਗਿਆ ਘਰ ਮਿਲਣ ਵਾਸਤੇ ਤੇ ਮਾਤਾ ਨੇ ਮੱਥਾ ਚੁੰਮਿਆ ਤੇ ਬੜਾ ਪਿਆਰ ਕੀਤਾ, ਜੱਫੀ ਵਿਚ ਲਿਆ। ਕਹਿਣ ਲੱਗੀ ਬੇਟਾ ਇਹ ਪੰਜਵੇਂ ਪਾਤਸ਼ਾਹ ਵਾਂਗੂ ਹੁਣ ਇਮਤਿਹਾਨ ਦਾ ਵੇੜਾ ਤੇਰਾ, ਦੇਖੀ ਕਿਤੇ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੀ ਤੇ ਮੈਂ ਉਹ ਦਿਨ ਸੌਖੀ ਮਰਾਂਗੀ ਜਿੱਦਣ ਮੈਂ ਕੰਨਾਂ ਨਾਲ ਸੁਣ ਲਵਾਂਗੀ ਨਾ ਕਿ ਮੇਰਾ ਪੁੱਤ ਤਾਰੂ ਸ਼ਹੀਦੀ ਲੈਣ ਵਿੱਚ ਜਾ ਕੇ ਤੇ ਖੜਾ ਹੋ ਗਿਆ। ਮੈਂ ਉਹ

ਸ਼ਹੀਦੀ ਲੈਣ ਵਿੱਚ ਜਾ ਕੇ ਖੜਾ ਹੋ ਗਿਆ। ਇਹ ਮਾਤਾ ਨੇ ਸੀਸ ਦਿੱਤੀ ਸੀਗੀ ਜਿਸ ਵੇਲੇ ਫਿਰ ਭਾਈ ਤਾਰੂ ਸਿੰਘ ਲੈ ਕੇ ਗਏ ਤੇ ਜਾ ਕੇ ਸੂਬੇ ਦੇ ਪੇਸ਼ ਕੀਤਾ। ਸੂਬੇ ਨੇ ਖਫੇ ਹੋ ਕੇ ਕਿਹਾ ਮੈਂ ਇਹਦੀ ਸਿੱਖੀ ਦੇਖਣੀ ਚਾਹੁੰਦਾ ਤੇ ਨਾਈ ਸੱਦ ਕੇ ਇਹਦੇ ਕੇਸ ਕਟਾ ਦਿਓ। ਉਸ ਟਾਈਮ ਤੇ ਫਿਰ ਨਾਈਆਂ ਨੂੰ ਸੱਦਿਆ ਗਿਆ। ਜਿਸ ਵੇਲੇ ਨਾਈ ਕੈਂਚੀ ਲੈ ਕੇ ਆਇਆ ਆ ਕੇ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗੇ ਤੇ ਕੈਂਚੀਆਂ ਕੇਸ ਨਹੀਂ ਕਰ ਸਕੀਆਂ। ਜਦੋਂ ਕੇਸ ਨਾ ਕਰ ਸਕੀਆਂ ਤੇ ਜਾ ਕੇ ਉਹਨਾਂ ਨੇ ਸੂਬੇ ਨੂੰ ਕਿਹਾ, ਨਾਈਆਂ ਨੇ, ਸੂਬੇ ਸਾਹਿਬ ਕੈਂਚੀਆਂ ਕੇਸ ਨਹੀਂ ਕੱਟ ਰਹੀਆਂ। ਸੂਬੇਦਾਰ ਖਫੇ ਹੋਇਆ, ਕਹਿਣ ਲੱਗਾ ਇਹ ਕਦੀ ਹੋ ਸਕਦੀ ਹੈ ਕਿ ਕੈਂਚੀਆਂ ਕੇਸ ਨਾ ਕਰ ਸਕਣ। ਫੇਰ ਨਾਈ ਕਹਿਣ ਲੱਗੇ ਮਹਾਰਾਜ ਇਹੋ ਤੇ ਅਜੂਬੇ ਵਾਲੀ ਗੱਲ ਆ, ਕੇਸ ਨਹੀਂ ਕੱਟ ਰਹੀ ਹੈ। ਫੇਰ ਖਫੇ ਹੋ ਕੇ ਕਹਿਣ ਲੱਗਾ ਜੇ ਕੇਸ ਨਹੀਂ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਤੇ ਉਹਦਾ ਖੋਪਰ ਦਵਾ ਦਿਓ। ਸੂਬਾ ਕਹਿਣ ਲੱਗਾ ਜੇ ਉਹਦੇ ਕੇਸ ਨਹੀਂ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਉਹਦਾ ਖੋਪਰ ਤਰਵਾ ਦਿਓ। ਫੇਰ ਜਿਸ ਵੇਲੇ ਮੋਚੀ ਸੱਦਿਆ ਗਿਆ ਤੇ ਉਹ ਰੰਬੀ ਤੇਜ ਕਰਕੇ ਲਿਆਇਆ ਤੇ ਭਾਈ ਤਾਰੂ ਸਿੰਘ ਦਾ ਲੱਗਾ ਖੋਪਰ ਉਤਾਰਨ। ਉਸ ਟਾਈਮ ਦੇ ਵੇ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਸਵਾਸਾਂ ਨਾਲ ਨਿਭ ਗਈ ਹੈ ਨਾ, ਬਿਨਾਂ ਸ਼ੱਕ ਆਪਣਾ ਖੋਪਰ ਉਤਰ ਜਾਵੇ ਕੋਈ ਪਰਵਾਹ ਨਹੀਂ, ਪਰ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈ ਹੈ ਨਾ। ਇਸ ਦਗਾਂ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਸੀ। ਇਹ ਕਿਹਦੀ ਸ਼ਕਤੀ ਸੀ? ਇਹ ਸ਼ਕਤੀ ਸੀ ਨਾਮ ਦੀ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ। ਜਿਸ ਅੰਮ੍ਰਿਤ ਤੋਂ ਹੀ ਛਕਣ ਤੋਂ ਵੀ ਡਰਦੇ ਹੈ ਉਹਨਾਂ ਵਿਚਾਰਿਆਂ ਨੇ ਕੀ ਕੁਲ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਉਹਨਾਂ ਨੇ ਆਪਣਾ ਨਾਮ ਉੱਚਾ ਕਰਨਾ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਵੀ ਡਰਦੇ ਹੈ ਉਹਨਾਂ ਵਿਚਾਰੇ ਨੇ ਗਾਂ ਕਿੱਥੇ ਸ਼ਹੀਦੀਆਂ ਪ੍ਰਾਪਤ ਕਰ ਲੈਣੀਆਂ। ਫੇਰ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਤੇ ਕੇਸ ਕਿਉਂ ਨਾ ਕੱਟੇ ਗਏ? ਉਹਦਾ ਅੰਮ੍ਰਿਤ ਛਕਿਆ ਹੋਇਆ ਸੀ ਖੰਡੇ ਬਾਟੇ ਦਾ, ਕਲਗੀ ਤਰਦਾ ਤੇ ਨਾਮ ਦੀ ਸ਼ਕਤੀ ਸੀ, ਸਿਮਰਨ ਕਰਦਾ ਸੀ, ਸੇਵਾ ਕਰਦਾ ਸੀ। ਇਸ ਤਰ੍ਹਾਂ ਫਿਰ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਲੱਗਿਆ ਉਤਾਰਨ, ਉਸ ਟਾਈਮ ਤੇ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈ ਹਨ, ਕੇਸ ਤੇ ਨੀਨਾ ਕੱਟੇ ਗਏ। ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਪੂਰਨੇ ਪਾ ਕੇ ਦਿਖਾ ਕੇ ਰਹਿੰਦੀ ਦੁਨੀਆ ਤਾਈ ਆਪਣਾ ਨਾਂ ਉੱਚਾ ਕਰ ਗਿਆ। ਇਸੇ ਤਰ੍ਹਾਂ ਫਿਰ ਜਦੋਂ ਸਿੱਖਣੀ ਦਾ ਇਮਤਿਹਾਨ ਹੋ ਗਿਆ, ਪਰ ਜੇ ਪਿਆਰ ਹੋਵੇ ਸਿੱਖੀ ਨਾਲ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਪਿਛਲੇ ਆਪਣੇ ਪਿਆਰ ਦਾ ਸਬੂਤ ਨਿਭਾ ਕੇ ਦਿਖਾ ਕੇ ਗਏ ਤੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਗਏ। ਕੋਈ ਵੀ ਸਿੱਖ ਨਹੀਂ ਰੋਂਦਾ ਸਬੂਤ ਹੋਇਆ ਤੇ ਨਾ ਹੀ ਸਿੱਖਣੀਆਂ ਰੋਂਦੀਆਂ ਸਬੂਤ ਹੋਈਆਂ। ਬਿਨਾਂ ਸ਼ੱਕ ਹਾਰ ਤੇ ਪਵਾ ਲਿਆ ਬੱਚਿਆਂ ਦੇ, ਪਲ ਕੋਈ ਰਵਾ ਨਹੀਂ ਸਕਿਆ ਜਿਹੜੀਆਂ ਫਿਰ ਬਚ ਰਹੀਆਂ ਸੀਗੀਆਂ। ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ ਮੀਰ ਮੰਨੂ ਨੂੰ ਨਿਰੰਕਾਰ ਨੇ ਇਸੇ ਹੀ ਹੱਤਿਆਚਾਰ ਦਾ ਪਾਪ ਦਾ ਫਲ ਇਸੇ ਹੀ ਜਨਮ ਦੇ ਵਿੱਚ ਭੁਗਤਾ ਦਿੱਤਾ। ਜਿਸ ਵੇਲੇ ਘੋੜੇ ਤੇ ਚੜ ਕੇ ਮੀਰ ਮਨੂ ਬਾਹਰ ਜਾ ਰਿਹਾ ਸੀਗਾ ਸੈਰ ਕਰਨ ਵਾਸਤੇ, ਐਸੀ ਕਿਸੇ ਰੱਬੀ ਸ਼ਕਤੀ ਨੇ ਘੋੜਾ ਡਰਾਇਆ, ਘੋੜਾ ਜਿਹੜਾ ਸੀਗਾ ਉਹ ਤਬਕਿਆ। ਜਦੋਂ ਤਬਕਿਆ ਤੇ ਮੀਰ ਮਨੂ ਘੋੜੇ ਦੇ ਉੱਤੋਂ ਡਿੱਗ ਪਿਆ। ਜਦੋਂ ਡਿੱਗ ਪਿਆ ਤੇ ਉਹਦਾ ਪੈਰ ਫਸ ਗਿਆ ਰਕਾਬ ਦੇ ਵਿੱਚ
ਜਦੋਂ ਪੈਰ ਫਸ ਗਿਆ ਰਕਾਬ ਦੇ ਵਿਚ, ਹੁਣ ਉਹ ਪੈਰ ਨਿਕਲੇ ਨਾ ਤੇ ਘੋੜਾ ਸੀ ਜਿਹੜਾ ਨਾਲੇ ਤੇ ਉਹਨੂੰ ਖਿੱਚੀ ਜਾਵੇ, ਨਾਲੇ ਪਛੰਡੇ ਮਾਰੀ ਜਾਵੇ, ਬਹੁਤ ਬੁਰੀ ਤਰ੍ਹਾਂ ਫਿਰ ਮੀਰ ਮਨੂ ਦੀ ਜਾਨ ਨਿਕਲੀ। ਉਹਦੇ ਪਾਪ ਦਾ ਫਲ ਨਿਰੰਕਾਰ ਨੇ ਇੱਥੇ ਹੀ ਭੁਗਤਾ ਦਿੱਤਾ। ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ, ਮਾਲਵੇ ਦਿਆਂ ਨੂੰ ਤੇ ਮਾਝੇ ਦਿਆਂ ਨੂੰ, ਇਹਨਾਂ ਫਿਰ ਜਾ ਕੇ ਇਕੱਠ ਕਰਕੇ ਤੇ ਫਿਰ ਜਾ ਕੇ ਜੇਲ੍ਹ ਦੇ ਉੱਤੇ ਹਮਲਾ ਕੀਤਾ। ਹਮਲਾ ਕਰਕੇ ਤੇ ਫਿਰ ਸਿੱਖਣੀਆਂ ਨੂੰ ਕੱਢ ਕੇ ਲਿਆਏ। ਜਦੋਂ ਕੱਢ ਕੇ ਲਿਆਂਦਾ ਹੈ ਉਸ ਟਾਈਮ ਤੇ ਫਿਰ ਕੀ ਪੜ੍ਹਦੀਆਂ ਜਾਂਦੀਆਂ ਸੀਗੀਆਂ, ਉਹ ਸਾਰੀਆਂ ਮਗਰੋਂ ਪੜ੍ਹੇ ਤੁਹਾਨੂੰ ਦੱਸਾਂਗੇ। ਜੋ ਸ਼ਬਦ ਪੜ੍ਹਦੀਆਂ ਸੀਗੀਆਂ ਇਸੇ ਤਰ੍ਹਾਂ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਆ ਰਹੀ ਹੈ। ਇਸ ਵਾਸਤੇ ਹੁਣ ਛੇਤੀ ਜਾ ਰਹੇ ਹਾਂ, ਫੇਰ ਕਿਤੇ ਸਮਾਂ ਮਿਲਿਆ ਤੇ ਫੇਰ ਦਰਸ਼ਨ ਕਰ ਜਾਵਾਂਗੇ, ਕਿਉਂਕਿ ਬਰਸੀ ਦੇ ਵਿਚ ਸਾਰੇ ਗਿਣਤੀ ਦੇ ਦਿਨ ਰਹਿ ਗਏ। ਸਭ ਤੋਂ ਵੱਡਾ ਸਮਾਗਮ ਨਾਨਕਸਰ ਦੇ ਵਿਚ ਧੰਨ ਬਾਬਾ ਆਨੰਦ ਸਿੰਘ ਜੀ ਦਾ ਬਰਸੀ ਦਾ ਹੁੰਦਾ। ਨੌ ਭਾਦੋ ਨੂੰ ਪਾਠ ਆਰੰਭ ਹੋ ਜਾਂਦੇ ਆ, ਨੌ ਨੂੰ ਰੱਖ ਕੇ 11 ਤੇ 11 ਨੂੰ ਰੱਖ ਕੇ 13 ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਤੇ ਹੈਗੀ ਆ ਧੰਨ ਬਾਬਾ ਆਨੰਦ ਸਿੰਘ ਜੀ ਦੀ, 9 ਭਾਦੋਂ ਤੋਂ ਲੈ ਕੇ ਉਦੋਂ ਬਾਅਦ ਆ ਜਾਂਦੀ ਹੈ 17 ਅਸੂ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਦੀ, ਉਹ 17 ਨੂੰ ਰੱਖ ਕੇ 19 ਨੂੰ ਭੋਗ ਪੈ ਜਾਂਦੇ ਆ, 19 ਨੂੰ ਰੱਖ ਕੇ ਤੇ 21 ਨੂੰ ਭੋਗ ਪੈ ਜਾਂਦੇ ਆ, 21 ਨੂੰ ਰੱਖ ਕੇ ਤੇ ਹਰੀ ਦੇ ਪੱਤਨ, 23 ਅਸੂ ਨੂੰ ਸਮਾਪਤੀ ਹੋ ਜਾਂਦੀ ਹੈ। ਇਹ 2 ਤਾਂ ਹੈਗੀਆਂ ਬਰਸੀਆਂ ਤੇ 2 ਹੀ ਬਾਬਾ ਜੀ ਦੇ ਜਨਮ ਦਿਨ ਹੈ। ਵੱਡੇ ਬਾਬਾ ਜੀ ਦਾ ਸ਼ੇਰਪੁਰੇ ਦਾ ਜਨਮ ਹੈ, ਉਹ ਜਨਮ ਹੈਗਾ 9 ਕੱਤੇ ਤੋਂ ਲੈ ਕੇ 13 ਕੱਤੇ ਦੇ। ਛੋਟੇ ਬਾਬਾ ਜੀ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਨ ਹੈਗਾ 9 ਚੇਤਰ ਤੋਂ ਲੈ ਕੇ 13 ਚੇਤਰ ਤਾਈ, 9 ਨੂੰ ਪਾਠ ਰੰਭ ਕੇ 11 ਨੂੰ ਭੋਗ ਪੈ ਜਾਂਦੇ ਆ, 11 ਨੂੰ ਰੱਖ ਕੇ ਤੇ 13 ਚੇਤਰ ਨੂੰ ਸਮਾਪਤੀ ਹੋ ਜਾਂਦੀ ਹੈ। ਇਹ 2 ਜਨਮ ਦਿਨ ਮਨਾਈ ਦੇ ਆ ਤੇ 2 ਹੀ ਵਰਸੀਆਂ ਮਨਾਈ ਦੀਆਂ, 12 ਪੁੰਨਿਆ ਮਨਾਈ ਦੀਆਂ। ਐਸ ਤਰ੍ਹਾਂ ਉੱਥੇ ਨਾ ਬਾਣੀ ਦਾ ਪ੍ਰਵਾਹ ਚੱਲੀ ਜਾ ਰਿਹਾ। ਜੋ ਮਰਜ਼ਾਦਾ ਤਖਤਾਂ ਦੇ ਚੱਲ ਰਹੀ ਹੈ, ਬਾਬਾ ਜੀ ਨੇ ਉਹਨਾਂ ਦੇ ਹੁਕਮ ਅਨੁਸਾਰ ਉਸ ਮਰਜ਼ਾਦਾ ਅਨੁਸਾਰ ਭਜਨ ਪਾਠ ਕਰਵਾ ਰਹੇ। ਕੋਈ ਬਾਬਾ ਜੀ ਨੇ ਵੱਖਰਾ ਮਤ ਨਹੀਂ ਚਲਾਇਆ, ਕੋਈ ਵੱਖਰੀ ਨਿਸ਼ਾਨੀ ਨਹੀਂ ਲਾਈ, ਕਲਗੀ ਧਰ ਦੇ ਹੁਕਮ ਦੀ ਪਾਲਣਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂਕੀ ਦੇ ਮੰਨ ਕੇ ਦਿਖਾਇਆ ਹੈ ਤੇ ਕਲਗੀ ਧਰ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਰੇ ਬਣਾ ਕੇ ਗੁਰੂ ਸਾਹਿਬ ਦੇ ਨਾਲ ਜੋੜ ਕੇ ਗਏ। ਕੋਈ ਉਹਨਾਂ ਨੇ ਵੱਖਰਾ ਮਤ ਨਹੀਂ ਚਲਾਇਆ। ਜਿਹੜਾ ਤੇ ਉੱਥੇ ਹੋ ਰਿਹਾ ਭਜਨ ਪਾਠ ਕਥਾ ਕੀਰਤਨ ਦਾ, ਨਾ ਬਾਣੀ ਦਾ ਖੰਡ ਪਾਠ ਚੱਲ ਰਿਹਾ, ਸੰਪਟ ਪਾਠ ਚੱਲ ਰਿਹਾ, ਇਹ ਤੇ ਬਾਬਾ ਜੀ ਨੇ ਹਜੂਰ ਸਾਹਿਬ ਦੀ ਮਰਜ਼ਾਦਾ ਲਿਆਂਦੀ ਹੈ ਤੇ ਜਾਂ ਦਮਦਮੇ ਸਾਹਿਬ ਦੀ ਭਿੰਡਰਾਂ ਵਾਲਿਆਂ ਦੀ ਟਕਸਾਲ ਦੀ ਮਰਜ਼ਾਦਾ ਜੋ ਉੱਥੇ ਚੱਲ ਰਹੀ ਹੈ ਉਹ ਬਾਬਾ ਜੀ ਨੇ ਨਾਨਕਸਰ ਦੇ ਵਿੱਚ ਚਲਾਈ ਹੋਈ ਹੈ। ਤੇ ਜਿਹੜਾ ਆਸਾ ਦੀ ਵਾਰ ਦਾ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲੇ, ਜਿਵੇਂ ਗੁਰੂ ਸਾਹਿਬ ਆਉਣ ਤੋਂ ਪਹਿਲਾਂ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਹਰਿਮੰਦਰ ਸਾਹਿਬ, ਫੇਰ ਉਦੋਂ ਬਾਅਦ ਗੁਰੂ ਸਾਹਿਬ ਆਉਂਦੇ ਆ ਤੇ ਫੇਰ ਆ ਕੇ ਪ੍ਰਕਾਸ਼ ਕੀਤੇ ਜਾਂਦੇ ਆ। ਉੱਥੇ ਵੀ ਨਾ ਤੇ ਦੋਹਰਾ ਪੜਿਆ ਜਾਂਦਾ ਤੇ ਨਾ ਹੀ ਉੱਥੇ ਜੈਕਾਰਾ ਛੱਡਿਆ ਜਾਂਦਾ। ਇਸੇ ਤਰ੍ਹਾਂ ਸਾਡੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ 3 ਵਜੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਤੇ 6:30 ਵਜੇ ਸਮਾਪਤੀ ਹੋ ਜਾਂਦੀ ਹੈ। ਨਾ ਬਾਬਾ ਜੀ ਉੱਥੇ ਜੈਕਾਰਾ ਛੱਡਣ ਦਿੰਦੇ ਆ ਤੇ ਨਾ ਹੀ ਉੱਥੇ ਦੋਹਰਾ ਪੜਨ ਦਿੰਦੇ ਆ। ਇਹ ਤੇ ਹੈਗੀ ਆ ਮਰਜ਼ਾਦਾ ਹਰਿਮੰਦਰ ਸਾਹਿਬ ਦੀ ਨਾਨਕਸਰ ਦੇ ਵਿੱਚ ਜਿਹੜਾ ਭਜਨ ਪਾਠ ਹੋ ਰਿਹਾ। ਜਿਵੇਂ ਹਜੂਰ ਸਾਹਿਬ ਜਾਓ ਨਾ ਉੱਥੇ ਖੰਡ ਪਾਠ ਰੱਖਦੇ ਆ, ਨਾਲ ਜਪਜੀ ਸਾਹਿਬ ਰੱਖਦੇ ਆ, ਨਾਲ ਕੁੰਭ ਵੀ ਰੱਖਦੇ ਆ, ਨਾਲ ਜੋਤ ਵੀ ਜਗਾਉਂਦੇ ਆ,
ਨਾਲ ਧੂਫ ਵੀ ਹੁੰਦੀ ਹੈ। ਐਸ ਦਗਾਂ ਉਥੋਂ ਦੀ ਮਰਜਾਦਾ ਬਾਬਾ ਜੀ ਨੇ ਨਾਨਕ ਸਰ ਦੇ ਵਿਚ ਭਜਨ ਪਾਠ ਦੀ ਚਲਾਈ ਹੋਈ ਹੈ ਤੇ ਪਿੰਡਾਂ ਚ ਵੀ ਜਿਹੜੇ ਪਾਠੀ ਜਾਂਦੇ ਆ ਉਹ ਵੀ ਇਸੇ ਦਗਾਂ ਮਰਜਾਦਾ ਦੇ ਨਾਲ ਕਰਕੇ ਆਉਂਦੇ ਭੋਗ ਪਾ ਕੇ ਆਉਂਦੇ ਆ। ਸਧਾਰਨ ਪਾਠ ਵੀ ਹੁੰਦੇ ਆ, ਸਪਤਾਹ ਪਾਠ ਵੀ ਹੁੰਦੇ ਆ, ਖੰਡ ਪਾਠ ਵੀ ਹੁੰਦੇ ਆ ਤੇ ਸੰਪਟ ਪਾਠ ਵੀ ਪਾਠੀ ਘਰਾਂ ਚ ਕਰਕੇ ਆਉਂਦੇ ਆ। ਪਾਲੋ ਗ੍ਰਿਹਸਤੀ ਆ ਭੇਟਾ ਲੈਂਦੇ ਆ। ਸਾਡੇ ਬਾਬਾ ਜੀ ਦੀ ਮਰਜਾਦਾ ਚਲਾਈ ਹੋਈ ਹੈ ਕਿ ਨਾ ਮਾਇਆ ਚੜ੍ਹਨ ਦੇਣੀ ਹੈ ਤੇ ਨਾ ਕਿਸੇ ਨੂੰ ਰਾਗੀ ਨੂੰ ਝਾਕ ਹੁੰਦੀ ਹੈ ਉੱਠ ਕੇ ਭੇਡਾ ਦੇਵੇ, ਨਾ ਹੀ ਸੰਗਤ ਨੂੰ ਉੱਠਣਾ ਪੈਂਦਾ ਉੱਠ ਕੇ ਭੇਡਾ ਦੇਈਏ। ਐਸੀ ਧੰਨ ਬਾਬਾ ਆਨੰਦ ਸਿੰਘ ਜੀ ਦੇ ਵੇਲੇ ਦੀ ਮਰਜਾਦਾ ਚਲਾਈ ਹੋਈ ਹੈ। ਦਿੱਲੀ ਵਰਗੇ ਸ਼ਹਿਰਾਂ ਚ ਬਾਬਾ ਜੀ ਕੋਤਰੀਆਂ ਵੀ ਕਰਵਾਉਂਦੇ ਰਹੇ ਪਰ ਬਗੈਰ ਮਾਇਆ ਤੋਂ ਅਰਦਾਸ ਹੁੰਦੀ ਆ ਉੱਥੇ ਸਰਬੱਤ ਦੇ ਭਲੇ ਵਾਸਤੇ। ਐਸ ਤਗਾਂ ਬਾਬਾ ਜੀ ਦੀ ਬਰਸੀ ਦੇ ਘੱਟ ਤੋਂ ਘੱਟ ਤਿੰਨ ਕੋਤਰੀਆਂ ਹੋ ਜਾਂਦੀਆਂ ਪੰਜਾਂ ਦਿਨਾਂ ਦੇ ਵਿੱਚ ਤੇ ਅਰਦਾਸ ਹੁੰਦੀ ਆ। ਪਰ ਜਦੋਂ ਖੰਡ ਪਾਠ ਆਰੰਭ ਹੋਇਆ ਕੋਤਰੀ ਦਾ ਤੇ ਪਹਿਲਾਂ ਭੋਗ ਪਿਆ ਸੀ ਨੌ ਤੋਂ ਰਾਕੇ ਯਾਰਾਂ ਨੂੰ, ਯਾਰਾਂ ਨੂੰ 200 ਤੇ 2 ਪਾਠ ਇਕੱਠੇ ਆਰੰਭ ਹੋਏ ਸੀਗੇ ਤੇ ਇਕੱਠਿਆਂ ਦੀ ਅਰਦਾਸ ਹੋਈ ਸੀ। ਪੰਜਾਂ ਦਿਨਾਂ ਦੇ ਵਿੱਚ ਤਿੰਨ ਕੋਤਰੀਆਂ ਤੇ 2 ਪਾਠਾਂ ਦੀ ਅਰਦਾਸ ਹੋਈ ਸੀ। ਕਿਸੇ ਦੇ ਪ੍ਰਥਾ ਅਰਦਾਸ ਨਹੀਂ ਹੋਈ, ਇੱਕੋ ਹੀ ਅਰਦਾਸ ਹੋਈ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲਨ, ਆ ਅਰਦਾਸ ਹੋਈ ਸੀਗੀ। ਸੋ ਸਮਾਪਤੀ ਕਰਦੇ ਆ ਭਾਈ, ਇਹਨਾਂ ਕੇ ਸਮਾਂ ਸੰਭਾਲ ਕਿਉਂਕਿ ਪ੍ਰਬੰਧਕਾਂ ਦਾ ਵਿਚਾਰਿਆਂ ਦਾ ਬਹੁਤ ਪਿਆਰ ਆ, ਉਹਨਾਂ ਦਾ ਪਿਆਰ ਦਾ ਸਦਕੇ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀਗਾ। ਇਹਦੂ ਗਾਉਣ ਸੰਘ ਢੇਸੀਆਂ ਪ੍ਰੋਗਰਾਮ ਰਾਤ ਨੂੰ ਚੱਲਣਾ, ਉੱਥੇ 2-3 ਦਾ ਹੀ ਹੈ ਪ੍ਰੋਗਰਾਮ, ਫਿਰ ਸਹੁ ਥਾਲ ਉੱਥੇ ਵੀ ਹਾਂ ਕੀਤੀ ਹੋਈ ਹੈ, 2 ਕੁ ਦਿਨ ਉੱਥੇ ਲਾ ਕੇ ਤੇ 10 ਤਰੀਕ ਨੂੰ ਅਸੀਂ ਵਾਪਸ ਚਲੇ ਜਾਣਾ। ਇਸ ਵਾਸਤੇ ਇੰਨਾ ਕੁ ਸਮਾਂ ਸੰਭਾਲ ਤੇ ਫਿਰ ਕਿਤੇ ਸਮਾਂ ਮਿਲ ਗਿਆ ਫਿਰ ਦਰਸ਼ਨ ਕਰ ਜਾਵਾਂਗੇ। ਸਾਡੀ ਹੋਰ ਕੋਈ ਮੰਗ ਨਹੀਂ, ਇੱਕੋ ਹੀ ਮੰਗ ਆ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਤੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਲੋਕ ਤੇ ਪਰਲੋਕ ਸਵਾਰ ਲੈਣ, ਦੁਨੀਆਂ ਤੇ ਆਇਆ ਸਫਲਾ ਹੋ ਜਾਵੇ। ਇਸ ਵਾਸਤੇ ਗੁਰੂ ਸਾਹਿਬ ਤੇ ਕਦੀ ਵੀ ਕਿੰਤੂ ਨਹੀਂ ਕਰਨੀ ਭੁੱਲ ਕੇ ਵੀ, ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਤੇ ਸਾਨੂੰ ਗੁਰੂ ਸਾਹਿਬ ਹੁਕਮ ਕਰ ਗਏ। ਇਸੇ ਵਾਦੇ ਦਸੇ ਪਾਤਸ਼ਾਹੀਆਂ ਆਪਣੇ ਗੁਰੂ ਆ, ਅਵਤਾਰ ਆ, ਭਗਵਾਨ ਦਾ ਰੂਪ ਆ, ਕਿਸੇ ਦੇ ਵੀ ਚਰਨ ਫੜ ਲੋਗੇ ਨਾ ਉਹੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਗੇ। ਸਾਨੂੰ ਭਟਕਣ ਦੀ ਕੋਈ ਲੋੜ ਨਹੀਂ। ਮਥੁਰਾ ਭੱਟ ਸਿੱਧਾ ਹੀ ਕਹਿ ਗਿਆ ਕਿ ਤਤ ਵਿਚਾਰ ਜਿਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਦੇ ਜੂਨ ਗਰ ਬਣਾਇਓ। ਸਾਨੂੰ ਭਟਕਣ ਦੀ ਕੀ ਲੋੜ ਆ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਗੁਰ ਜਾਪ, ਸਿੱਧਾ ਗੁਰੂ ਨਾਨਕ ਸਾਹਿਬ ਦਾ ਨਾਮ ਜਪੀ ਜਾਓ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜਦੋਂ ਸਿਮਰਨ ਕਰੀ ਜਾਓਗੇ ਨਾ ਤੇ ਗੁਰੂ ਸਾਹਿਬ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਗੇ। ਰੋਜ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਰਦੀ ਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਆਪਣਾ ਧਰਮ ਨਹੀਂ ਛੋੜਨਾ ਭਾਵੇਂ ਕਿੰਨੀ ਵੀ ਬਿਪਤਾ ਬਣ ਜਾਵੇ। ਇਸ ਵਾਸਤੇ ਗੁਰੂ ਸਾਹਿਬ ਨੇ ਭਾਈ ਕਿਸੇ ਰਾਜ ਭਾਗ ਵਾਸਤੇ ਕਿਤੇ ਵੀ ਖੰਡਾ ਨਹੀਂ ਚੱਕਿਆ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤੇ ਤਾਂ ਫਿਰ ਗੁਰੂ ਸਾਹਿਬ ਨੂੰ ਖੰਡਾ ਚੱਕਣਾ ਪਿਆ ਸੀ ਤੇ ਤਾਂ ਹੀ ਸਿੱਖਾਂ ਨੂੰ ਸ਼ਹੀਦੀਆਂ ਕਰਨ ਪਾਉਣੀਆਂ ਪਈਆਂ ਸੀ। ਜਿੱਥੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਉੱਥੇ ਨਾਲ ਦੋਵਾਂ ਸਾਹਿਬ ਜਿਆਦਿਆਂ ਨੇ ਵੀ ਚਮਕੌਰ ਦੀ ਗੜੀ ਵਿੱਚ ਤੇ ਤਿੰਨਾਂ ਪਿਆਰਿਆਂ ਨੇ ਵੀ ਉਹਨਾਂ ਨੇ ਵੀ ਉੱਥੇ ਸ਼ਹੀਦੀਆਂ ਪਾਈਆਂ।
ਰਾਜ ਭਾਗ ਵਾਤੇ ਜਦੀ ਸ਼ਹੀਦੀ ਪੌੜੀਆਂ ਨੇ, ਇਹ ਕੋਈ ਸ਼ਹੀਦੀ ਨਹੀਂ। ਜਿਤਨੇ ਵੀ ਆਪਣੇ ਸ਼ਹੀਦ ਸਿੰਘ ਹੋਏ, ਆਨੰਦਪੁਰ ਸਾਹਿਬ ਹੋਏ, ਪਟਨਾ ਆਪਣੇ ਪੌਂਟਾ ਸਾਹਿਬ ਹੋਏ, ਚਮਕੌਰ ਦੀ ਗੜੀ ਵਿਚ ਹੋਇਆ, ਇੱਥੇ ਮੁਕਤਸਰ ਹੋਇਆ, ਇਹਨਾਂ ਨੂੰ ਸ਼ਹੀਦ ਗਿਣਿਆ ਜਾਂਦਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਵਾਸਤੇ ਗੁਰੂ ਸਾਹਿਬ ਨੇ ਰਾਜ ਭਾਗ ਵਾਸਤੇ ਕਿਸੇ ਰਿਆਸਤ ਉੱਤੇ ਹਮਲਾ ਨਹੀਂ ਕੀਤਾ ਵੀ ਚਲੋ ਦੁਨਿਆਵੀ ਰਾਜ ਭਾਗ ਕਰ ਲਈਏ ਤੇ ਫਲਾਣੇ ਰਾਜੇ ਨੂੰ ਜਿੱਤ ਲਈਏ ਜਾਂ ਮਾਰ ਆਈਏ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤਾਂ ਫਿਰ ਗੁਰੂ ਸਾਹਿਬ ਨੇ ਖੰਡਾ ਚੱਕਿਆ ਤੇ ਤਾਂ ਹੀ ਚਾਰੇ ਸਾਹਿਬ ਜ਼ਿਆਦੇ ਵਾਰ ਦਿੱਤੇ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਛੋਟੇ ਸਾਹਿਬ ਜ਼ਿਆਦੇ ਵੀ ਸ਼ਹੀਦ ਹੋ ਗਏ, ਉਸ ਟਾਈਮ ਤੇ ਫਿਰ ਗੁਰੂ ਸਾਹਿਬ ਨੇ ਅਰਦਾਸ ਕੀਤੀ, ਹੇ ਨਿਰੰਕਾਰ, ਤੇਰੀ ਮਾਂਦ ਤੇਰੇ ਚਰਨਾਂ ਵਿਚ ਪਹੁੰਚ ਗਈ ਹੈ ਤੇ ਮੇਰਾ ਕਰਜ਼ਾ ਉਦਾ ਹੋ ਗਿਆ। ਕੌਣ ਜੰਮਿਆ ਅਰਦਾਸ ਕਰਨ ਵਾਲਾ? ਉਹ ਗੁਰੂ ਗੋਬਿੰਦ ਸਿੰਘ ਸੀਗਾ ਜਿਸ ਨੇ ਇਹ ਅਰਦਾਸ ਕੀਤੀ ਸੱਚੇ ਪਾਤਸ਼ਾਹ, ਮੇਰੀ ਤੇਰੀ ਮਾਂਦ ਤੇਰੇ ਚਰਨਾਂ ਚ ਪਹੁੰਚ ਗਈ ਹੈ ਤੇ ਮੇਰਾ ਸਿਰੋਂ ਕਰਜ਼ਾ ਉਦਾ ਹੋ ਗਿਆ। ਐਸ ਤਰ੍ਹਾਂ ਉਹਨਾਂ ਦੀ ਜਿੰਨੀਆਂ ਵੀ ਸਿਫਤਾਂ ਕਰ ਲਈਏ, ਜਿੰਨੀਆਂ ਵੀ ਵਡਿਆਈਆਂ ਕਰ ਲਈਏ, ਓਨੀਆਂ ਹੀ ਥੋੜੀਆਂ ਜੋ ਸਾਡੇ ਗੁਰੂ ਸਾਹਿਬ ਕਰਕੇ ਗਏ ਆਪਾਂ ਦੇ ਉਹਨਾਂ ਦਾ ਨਾਂ ਦੇਣਾ ਦੇ ਸਕਦੇ ਹਾਂ, ਨਾ ਹੀ ਪਰ ਉਪਕਾਰ ਭੁਲਾ ਸਕਦੇ ਹਾਂ ਜੋ ਗੁਰੂ ਸਾਹਿਬ ਸਾਨੂੰ ਕਰਕੇ ਦਿਖਾ ਕੇ ਗਏ। ਇਸ ਵਾਸਤੇ ਸਮਾਪਤੀ ਕਰਦੇ ਹਾਂ। ਹੁਣ ਸਾਰਿਆਂ ਨੇ ਧਾਰਨਾ ਪੜ੍ਹਨੀ ਹੈ, ਮੋਹਰੇ ਰਾਗੀ ਬੋਲਣਗੇ ਉਹ ਕਿਹੜੀ ਧਾਰਨਾ ਹੈ ਜਿਹੜੀਆਂ ਸਿੱਖਣੀਆਂ ਬਚ ਰਹੀਆਂ ਸੀਗੀਆਂ ਤੇ ਸਿੰਘ ਲਿਆਏ ਸੀਗੇ ਕੱਢ ਕੇ, ਉਹ ਫਿਰ ਸ਼ਬਦ ਪੜ੍ਹਦੀਆਂ ਸੀਗੀਆਂ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਰਿਆਂ ਨੇ ਮਾਈ ਭਾਈ ਨੇ ਹਾਜ਼ਰੀ ਲਵਾਉਣੀ ਹੈ, ਮੋਹਰੇ ਰਾਗੀ ਸਿੰਘ ਬੋਲਣਗੇ ਤੇ ਮਗਰ ਸਾਰਿਆਂ ਨੇ ਗੱਜ ਕੇ ਬੋਲਣਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਮਾਪਤੀ ਕਰਦੇ ਹਾਂ ਭਾਈ ਆਪਣੀ ਵਾਸਤੇ ਦੇ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ, ਸੰਗਤ ਮਹਾਂਪੁਰਸ਼ਾਂ ਦੀ ਜਿਹੜਾ ਇਹਦੇ ਨਾਲ ਜੋੜੇ, ਜਿਹੜਾ ਇਧਰੋਂ ਤੋੜ ਕੇ ਆਪਣੇ ਮਗਰ ਲਾਉਂਦਾ, ਉਹਨਾਂ ਦੀ ਸੰਗਤ ਨਾ ਕਰਿਆ ਕਰੋ, ਆਪੋ ਆਪਣੀ ਥਾਈ ਸਾਰੇ ਹੀ ਚੰਗੇ, ਫਿਰ ਆਪਾਂ ਨੂੰ ਕੀ ਮਿਲੇਗਾ? ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮਿਲੇ। ਉੱਠੀਏ ਇੱਥੋਂ, ਧਾਰਨਾ ਪੜ੍ਹ ਕੇ ਫੇਰ ਜੋ ਇੱਥੋਂ ਦਾ ਵਾਤਾਵਰਨ ਦੱਸ ਦਿਓ ਪ੍ਰੋਗਰਾਮ, ਚੰਗਾ।